ਪੌੜੀਆ ਪੇਹ ਕਰਣਾ ਕੋਕਲਾ ਪੇਹ ਤੇ ਤਾਰੀ ਹੈ ਦੇਖੇ ਕਿਤਾ ਪੜਾ ਦਰ ਕੱਚੀ ਪੱਕੀ ਸਾਰੀ ਹੈ ਜੋ ਆ ਸੋਚਣ ਸੀ ਸਪੋ ਆਈ ਵਾਰੀ ਜਿਸਕੇ ਜੀ ਪ੍ਰਾਣ ਹੈ ਕੋਈ ਸਹਿਮ ਨਵੀ ਸਾਰੀ ਹੈ ਆਪ

ਸਭ ਤੇ ਪੂਜਦਾ ਕੇ ਸੁਭਾ ਬਣੀ ਨਾਨਕ ਏ ਗੁਰਨਾਮ ਸੁਖਮਨੀ। ਇੱਕ ਓਂਕਾਰ ਸਤਿਗੁਰ ਪ੍ਰਸਾਦ ਉਤਾਰ ਖਾਸੇ ਦਸਗਤ ਕਾ ਪਾਤ ਸਿਆਹੀ ਦਸਵੀਂ।

ਬਾਦਸ਼ਾਹ ਹਮਨੇ ਬਣਤਨਮਈ ਜਤਲਮਾ ਜਹ ਤਹਿ ਪ੍ਰਸੂ ਪ੍ਰਣਾਨ ਦਾਨ ਜਗ ਮਗਤ ਤੇਜ ਪੂਰਨ ਪ੍ਰਤਾਪ ਅਮਰ ਜਮੀਨ ਜੈ ਜਪਤ ਜਾਨ ਸਾਤੋ ਕਾ ਸਤ ਪਤਾਰ ਬਿਤਰੀਓ ਅਦ੍ਰਿਸ਼ਟ।

ਖੁਸ਼ਾਂ ਦੇ ਜਕਾਰੇ ਜਾਵੇ, ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਵਾਹ ਵਾਹ ਵਾਹ ਕੋਰ ਬਰਕਾ ਵਾਹ ਵਾਹ।

ਅਮਰੀਕ ਸਿੰਘ ਦੀ 1100 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ ਦੇਹ ਰੋਗਤਾ ਬਖਸ਼ਣੀ ਸੰਤ ਜ਼ੋਰਾਵਰ ਸਿੰਘ ਜੀ ਸ਼ਾਸਤਰੀ।

ਭਾਈ ਅਵਤਾਰ ਸਿੰਘ ਜੀ ਪਰਿਵਾਰ ਵੱਲੋਂ 2000 ਰੁਪਇਆ ਆਦਰ ਹੋਏ ਦੇਵਤੇ ਫਤਿਹ ਰੱਖਣੀ ਸਮੂਹ ਸਾਧ

ਚਲੀ ਆ ਰਹੀ ਹੈ। ਜਾਣੀ ਜਾਣ ਸਤਿਗੁਰ ਸੰਗਤਾਂ ਦੀਆਂ ਸ਼ੁਮਰੋ ਕਾਮਨਾ ਪੂਰਨ ਕਰਨੀਆਂ ਘਰ ਦਰਾਸ ਕਰਨੇ ਨਾਮ ਬਾਣੀ ਦੀ ਦਾਤ ਬਖਸ਼ਣੀ ਯਾਤਰਾ ਸਫਲੀ ਕਰਨੀ।

ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ, ਅੱਜ ਗੁਰਦੁਆਰਾ ਰਤਨਗੜ੍ਹ ਸਾਹਿਬ ਜੀ ਦੇ ਨਵੇਂ ਗੁਰੂ ਘਰ ਤਿਆਰ ਹੋਏ, ਤਿਨ੍ਹਾਂ ਦਾ ਉਦਘਾਟਨ ਹੈ। ਸਵੇਰ ਤੋਂ ਹੀ ਸੋਹਣੇ ਦੀਵਾ

ਸਤਿਗੁਰੂ

ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਿਆਰਿਆ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਸਾਵੇ ਬੁਲਾਰੇ।

ਗੁਰੂ ਖਾਲਸਾ ਨਿਸਾਰ ਤਹਾਂ ਤਹਾਂ ਰੱਛਾ ਰਿਆ ਵਿਰਦ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ ਖਾਲਸਾ।

ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇ ਫਤਿਹ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸੁਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕਾਲ ਸਰ ਦੀ,

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬ ਸੰਗਤ ਤਖਤ ਸੱਚਖੰਡ ਸ਼੍ਰੀ ਅਜੂਰ ਸ਼੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੁਲਾਰੇ ਬੋਲੋ।

0: ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

चक्र चेहन अर बरन जात अर पात नहन जिह।

ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੀ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ

ਸਾਰਾ ਆਪਣੇ ਆਪਣੇ ਮਨ ਨੂੰ ਗੁਰਚਰਨਾਂ ਦੇ ਨਾਲ ਜੋੜਦਿਆਂ ਹੋਇਆ ਆਤਮਿਕ ਲਾਭ ਪ੍ਰਾਪਤ ਕਰਨ ਦਾ ਯਤਨ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼

0: ਪਰਮ ਪਿਤਾ ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰੇ ਜਗਤ ਦੇ ਅੰਦਰ ਨਾਮ ਬਾਣੀ ਦਾ ਪ੍ਰਚਾਰ ਕਰਕੇ ਤਪਦੇ ਹਿਰਦਿਆਂ ਨੂੰ ਠਾਰ ਕੇ ਲੋਕਾਈ ਨੂੰ ਕਰਤਾਰ ਜੀ ਦੇ ਨਾਲ ਪਰਮੇਸ਼ਵਰ ਜੀ ਦੇ ਨਾਲ ਜੋੜਨ ਵਾਸਤੇ ਕਰਤਾਰਪੁਰ ਸਾਹਿਬ ਨਗਰ ਵਸਾ ਕਰਕੇ ਉੱਥੇ ਸੁਭਾਏਮਾਨ ਹੋ ਕਰਕੇ ਅੰਮ੍ਰਿਤਮਈ ਪ੍ਰਵਚਨਾਂ ਦੇ ਨਾਲ ਸੰਗਤਾਂ ਨੂੰ ਉਪਦੇਸ਼ ਦੇ ਕਰਕੇ ਵਾਹਿਗੁਰੂ ਜੀ ਦੇ ਨਾਲ ਇੱਕਮਿੱਕ ਕਰ ਰਹੇ ਨੇ। ਇਹ ਪਾਵਨ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਹੀ ਸੰਗਤਾਂ ਦੀਆਂ ਬੇਨਤੀਆਂ ਕਰਨੇ ਅਤੇ ਉਪਦੇਸ਼ ਰੂਪ ਦੇ ਵਿੱਚ ਬਖਸ਼ਿਆ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮੇਲ ਕਿਵੇਂ ਹੋ ਜਾਵੇ? ਵਾਹਿਗੁਰੂ ਜੀ ਦੇ ਨਾਲੋਂ ਟੁੱਟੇ ਹੋਏ ਆ, ਵਿਛੜੇ ਹੋਏ ਆ, ਦੁੱਖ ਭੋਗਦੇ ਆ। ਮਹਾਰਾਜ, ਇਹ ਜਿਹੜਾ ਸਾਡਾ ਮਨ ਹੈ ਨਾ, ਵਾਹਿਗੁਰੂ ਜੀ ਦੇ ਮਿਲਾਪ ਵਾਸਤੇ, ਦਰਸ਼ਨਾਂ ਵਾਸਤੇ ਵਿਆਕੁਲ ਹੈ। ਕਿਰਪਾਲਤਾ ਕਰਕੇ ਦੱਸੋ ਸਾਨੂੰ ਵਾਹਿਗੁਰੂ ਜੀ ਦੀ ਤੇ ਸਪਤੀ ਪਰਮੇਸ਼ਰ ਜੀ ਦੀ ਸਾਨੂੰ ਕਿਵੇਂ ਪ੍ਰਾਪਤੀ ਹੋਵੇ? ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਵਹਾਰਕ ਗੱਲਾਂ ਨੂੰ, ਵਿਵਹਾਰਕ ਬਾਤਾਂ ਨੂੰ, ਵਿਵਹਾਰਕ ਬਚਨਾਂ ਨੂੰ ਅਲੰਕਾਰ ਬਣਾ ਕਰਕੇ ਪਾਵਨ ਸੁੰਦਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀਓ।
1: ਮਲਾਰ ਮਹੱਲਾ ਪਹਿਲਾ।
0: ਮਲਾਰ ਰਾਗ ਹੈ ਜਿਹੜਾ ਸੀਤਲ ਰਾਗ ਹੈ, ਜਿਹੜਾ ਵਰਖਾ ਦਾ ਰਾਗ ਹੈ, ਜਿਹੜਾ ਅੱਧੀ ਰਾਤ ਅਥਵਾ ਸਭ ਸਮਿਆਂ ਦੇ ਵਿੱਚ ਗਾਏ ਜਾਣ ਵਾਲਾ ਰਾਗ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਤਪਦੇ ਹੋਏ ਹਿਰਦਿਆਂ ਨੂੰ ਠੰਡ ਪਾਉਣ ਵਾਸਤੇ, ਕਲ ਤਾਤੀ ਠੰਡਾ ਹਰ ਨਾਉ, ਸੀਤਲ ਨਾਮ ਦਾ ਉਪਦੇਸ਼ ਠੰਡੇ ਰਾਗ ਦੁਆਰਾ, ਮਲਾਰ ਰਾਗ ਦੁਆਰਾ ਹੀ ਕਿਰਪਾ ਕਰਕੇ ਬਖਸ਼ਦੇ ਨੇ। ਸੋ ਮਲਾਰ ਰਾਗ ਹੈ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾ ਰਹੇ ਹਨ,
1: ਕਰਾ ਬਿਨਾ ਗੁਰ ਆਪਣੇ ਪ੍ਰੀਤਮ।
0: ਸੋ ਸਤਿਗੁਰੂ ਜੀ ਬਚਨ ਕਰਦੇ ਨੇ ਵਿਵਹਾਰਕ ਬਾਤਾਂ ਨੂੰ ਆਧਾਰ ਅਥਵਾ ਅਲੰਕਾਰ ਬਣਾ ਕਰਕੇ, ਜਿਵੇਂ ਕਿਸੇ ਬੀਬੀ ਦਾ, ਕਿਸੇ ਬੱਚੀ ਦਾ ਆਨੰਦ ਕਾਰਜ ਹੋਵੇ ਨਾ, ਤੇ ਆਪਣੀਆਂ ਬਜ਼ੁਰਗਾਂ ਤੋਂ, ਮਾਤਾ ਤੋਂ, ਨਾਨੀ ਤੋਂ, ਦਾਦੀ ਤੋਂ, ਚਾਚੀਆਂ ਤੋਂ, ਮਾਮੀਆਂ ਤੋਂ, ਅਰਥਾਤ ਜੋ ਵੱਡੀਆਂ ਨੇ, ਜੋ ਸਮਝਦਾਰ ਨੇ, ਜਿਹੜੀ ਪਤੀ ਦੀ ਸੋਹਬਤ ਵਿੱਚ ਰਹੀਆਂ ਨੇ, ਜੋ ਪਤੀ ਦੀ ਆਗਿਆ ਵਿੱਚ ਚੱਲੀਆਂ ਨੇ, ਜਿਨ੍ਹਾਂ ਨੇ ਪਤੀ ਦੀ ਖੁਸ਼ੀ ਨੂੰ ਪ੍ਰਾਪਤ ਕਰਕੇ ਆਨੰਦ ਨੂੰ ਮਾਣਿਆ ਹੈ, ਜਿਸ ਨੇ ਪ੍ਰਤੱਖ ਆਪਣੇ ਘਰ ਨੂੰ ਸੰਭਾਲਿਆ ਹੈ, ਜੋ ਵਿਵਹਾਰਾਂ ਦੇ ਵਿੱਚ ਸਿਆਣੀ ਹੈ, ਤੇ ਇਸ ਸਿਆਣੀ ਦੇ ਪਾਸੋਂ, ਸੁੱਗਣ ਦੇ ਪਾਸੋਂ, ਸੁਜਾਣ ਦੇ ਪਾਸੋਂ, ਵਿਆਹ ਵਾਲੀ ਜੋ ਬੱਚੀ ਹੈ, ਜੋ ਇਸਤਰੀ ਹੈ, ਉਹ ਸਿੱਖਿਆ ਲੈਂਦੀ ਹੈ। ਹੇ ਮੇਰੀ ਮਾਤਾ, ਹੇ ਬਜ਼ੁਰਗੋ, ਹੇ ਦਾਦੀ ਜੀ, ਹੇ ਨਾਨੀ ਜੀ, ਮੈਂ ਆਪਣੇ ਪਤੀ ਦੇ ਘਰ ਵਿੱਚ ਜਾਣਾ, ਆਪਣੇ ਪਤੀ ਦੇ ਮਿਲਾਪ ਦੇ ਸੁੱਖ ਨੂੰ ਮਾਣ ਸਕਾਂ, ਮੈਂ ਆਪਣੇ ਸਹੁਰੇ ਘਰ ਨੂੰ ਸੰਭਾਲ ਕੇ ਰੱਖ ਸਕਾਂ, ਮੈਨੂੰ ਐਸੀ ਸ਼ੁਭ ਸਿੱਖਿਆ ਦੇਵੋ। ਫਿਰ ਉਹ ਜੋ ਬਜ਼ੁਰਗ ਸੁੱਗੜ ਇਸਤਰੀਆਂ ਹੁੰਦੀਆਂ ਨੇ ਨਾ, ਉਸ ਬੱਚੀ ਨੂੰ, ਉਸ ਧੀ ਨੂੰ, ਉਸ ਸਵਾਣੀ ਨੂੰ ਸਿੱਖਿਆ ਦਿੰਦੀਆਂ ਨੇ ਕਿਵੇਂ ਪਤੀ ਦੀ ਆਗਿਆ ਵਿੱਚ ਚੱਲਣਾ, ਵੱਡਿਆਂ ਦਾ ਸਨਮਾਨ ਕਰਨਾ, ਇਸੇ ਪ੍ਰਕਾਰ ਛੋਟਿਆਂ ਦੇ ਨਾਲ ਪਿਆਰ ਕਰਨਾ, ਵਿਵਹਾਰਕ ਕਾਰਜਾਂ ਨੂੰ ਕਰਨਾ, ਘਰ ਦੀਆਂ ਵਸਤੂਆਂ ਨੂੰ ਸੰਭਾਲ ਕੇ ਰੱਖਣਾ, ਬੁਰਿਆਂ ਦੀ ਕਦੇ ਸੰਗਤ ਨਹੀਂ ਕਰਨੀ ਤੇ ਸੋਹਬਤ ਕਦੇ ਤਿਆਗਣੀ ਨਹੀਂ। ਜਿਸ ਪ੍ਰਕਾਰ ਸਿਆਣੀਆਂ ਬੀਬੀਆਂ ਪਤੀ ਦੇ ਮਿਲਾਪ ਵਾਲੀ ਬੱਚੀ ਨੂੰ, ਧੀ ਨੂੰ, ਇਸਤਰੀ ਨੂੰ ਸਿੱਖਿਆ ਦਿੰਦੀਆਂ ਨੇ, ਇਸ ਪ੍ਰਕਾਰ ਸਭਨਾਂ ਤੋਂ ਸਰਬ ਸ੍ਰੇਸ਼ਟ ਸੁੱਗੜ ਤੇ ਸਿਆਣੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਤੇ ਵਰ ਹੈ ਪਤੀ ਪਰਮੇਸ਼ਰ। ਇਸੇ ਪ੍ਰਕਾਰ ਜੋ ਜਗਿਆਸੂ ਹੈ ਨਾ, ਇਹ ਪਤੀ ਪਰਮੇਸ਼ਰ ਜੀ ਦੀ ਇਸਤਰੀ ਹੈ, ਕਹੀਏ ਜੀਵ ਰੂਪ ਆਤਮਾ ਹੈ।

0: ਆਤਮਾ ਦੇ ਨਾਲ ਮਿਲਾਪ ਕਰਾਉਣ ਵਾਸਤੇ ਜੋ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਿਵੇਂ ਘਰ ਦੀਆਂ ਵੱਡੀਆਂ ਬਜ਼ੁਰਗ ਔਰਤਾਂ ਸਿੱਖਿਆ ਦਿੰਦੀਆਂ ਨੇ ਨਾ, ਸਭ ਤੋਂ ਵੱਡੇ ਨੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਤੇ ਜਗਿਆਸੂ ਰੂਪ ਇਸਤਰੀ ਨੂੰ ਪਤੀ ਪਰਮੇਸ਼ਰ ਜੀ ਦੇ ਮਿਲਾਪ ਵਾਸਤੇ ਸ਼ੁਭ ਸਿੱਖਿਆ ਦਿੰਦੇ ਹਨ।
1: ਹੇ
0: ਜਗਿਆਸੂ ਇਸਤਰੀ, ਹੇ ਜੀਵ ਰੂਪ ਇਸਤਰੀ, ਕਰੋ ਬਿਨਾਓ, ਬੇਨਤੀਆਂ ਕਰਨੀਆਂ ਕਰ ਜੀ। ਬੇਨਤੀਆਂ ਕਿਸ ਅੱਗੇ ਕਰਨੀਆਂ ਨੇ? ਗੁਰ ਆਪਣੇ ਪ੍ਰੀਤਮ, ਜੋ ਆਪਣੇ ਸਤਿਗੁਰੂ ਜੀ ਨੇ, ਪੂਰੇ ਸਤਿਗੁਰੂ ਜੀ ਨੇ, ਪਰਮ ਪ੍ਰੇਮ ਦੇ ਆਸਪਦ ਰੂਪ ਨੇ, ਐਸੇ ਪਿਆਰੇ ਤੋਂ ਪਿਆਰੇ, ਅਤਿਅੰਤ ਪਿਆਰੇ ਪਰਮੇਸ਼ਰ ਜੀ ਦੇ ਨਾਲ ਮਿਲਣ ਵਾਲੇ ਜੋ ਪੂਰੇ ਸਤਿਗੁਰੂ ਜੀ ਹਨ,
1: ਹਰ ਵਰ ਆਣ ਮਿਲਾਵਾ,
0: ਇਹ ਪੂਰੇ ਸਤਿਗੁਰੂ ਜੀ ਹੀ ਕਿਰਪਾਲਤਾ ਕਰਕੇ ਹਰੀ ਰੂਪ ਵਰ ਨੂੰ, ਹਰੀ ਰੂਪ ਕੰਤ ਨੂੰ, ਹਰੀ ਰੂਪ ਪਤੀ ਨੂੰ ਆਣ ਮਿਲਾਵੈ। ਜਗਿਆਸੂ ਇਸਤਰੀ ਦੇ ਨਾਲ ਲਿਆ ਕਰਕੇ ਮਿਲਾਉਂਦੇ ਨੇ। ਪੂਰਿਆ ਸਤਿਗੁਰਾਂ ਤੋਂ ਬਿਨਾਂ ਪਰਮੇਸ਼ਰ ਜੀ ਦੀ ਪ੍ਰਾਪਤੀ ਨਹੀਂ ਹੁੰਦੀ। ਪੂਰੇ ਸਤਿਗੁਰੂ ਜੀ ਹੀ ਹਰੀ ਪਰਮੇਸ਼ਰ ਜੀ ਦੇ ਨਾਲ, ਵਾਹਿਗੁਰੂ ਜੀ ਦੇ ਨਾਲ ਮਿਲਣ ਵਾਲੇ ਹਨ। ਇਸ ਕਰਕੇ ਪੂਰੇ ਸਤਿਗੁਰਾਂ ਦੇ ਪਾਸ ਬੇਨਤੀਆਂ ਕਰ ਕਿ ਸਤਿਗੁਰੂ ਜੀ, ਮੈਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪਤੀ ਪਰਮੇਸ਼ਰ ਜੀ ਦੇ ਨਾਲ ਮੇਲ ਦੇਵ।
1: ਸੁਣ ਕਨਕ ਹੋਰ ਸੀਤਲ ਮਨ ਮੋਰਾ।
0: ਸਾਧ ਸੰਗਤ ਜੀ, ਇਹ ਜਿਹੜਾ ਮਲਾਰ ਰਾਗ ਹੈ, ਇਹ ਵਰਖਾ ਦੇ ਸਮੇਂ ਦਾ ਰਾਗ ਹੈ ਨਾ। ਵਰਖਾ ਨਾ ਪੈਂਦੀ ਹੋਵੇ, ਔੜ ਲੱਗੀ ਹੋਵੇ, ਤੇ ਜਿਹੜੇ ਸਿਆਣੇ ਰਾਗੀ ਸਨ, ਸ਼ੁੱਧ ਮਲਾਰ ਰਾਗ ਦਾ ਗਾਇਨ ਕਰਿਆ ਕਰਦੇ ਸਨ। ਇਸ ਰਾਗ ਨੂੰ ਗਾਇਨ ਕਰਨੇ ਦੇ ਨਾਲ ਮੀਂਹ ਪੈ ਜਾਇਆ ਕਰਦਾ ਸੀ, ਵਰਖਾ ਹੋ ਜਾਇਆ ਕਰਦੀ ਸੀ। ਇਸੇ ਪ੍ਰਕਾਰ ਜਿਵੇਂ ਦੀਪਕ ਰਾਗ ਹੈ, ਜਿਸ ਜਗ੍ਹਾ ਤੇ ਦੀਪਕ ਰਾਗ ਗਾਇਆ ਜਾਵੇ, ਦੀਵੇ ਦੇ ਵਿੱਚ ਤੇਲ ਅਤੇ ਬੱਤੀ ਪਈ ਹੋਵੇ ਤੇ ਦੀਪਕ ਰਾਗ ਗਾਉਣ ਦੇ ਨਾਲ ਦੀਵੇ ਆਪਣੇ ਆਪ ਜਗ ਜਾਂਦੇ ਨੇ। ਸ਼ੁੱਧ ਸ੍ਰੀ ਰਾਗ ਗਾਇਨ ਕਰਨ ਵਾਲਾ ਕੋਈ ਹੋਵੇ ਤੇ ਮਰਿਆ ਪਿਆ ਕੋਈ ਪ੍ਰਾਣੀ ਹੋਵੇ, ਮੁਰਦੇ ਦੇ ਕੋਲ ਸ੍ਰੀ ਰਾਗ ਗਾਇਨ ਕੀਤਾ ਜਾਵੇ ਨਾ, ਤੇ ਮੁਰਦੇ ਦੇ ਵਿੱਚ ਪ੍ਰਾਣ ਪੈ ਜਾਂਦੇ ਨੇ, ਮੁਰਦਾ ਜਿਉਂਦਾ ਹੋ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਹੀ ਐਸੇ ਰਾਗਾਂ ਨੂੰ ਚੁਣਿਆ ਨਾ, ਜਿਹੜੇ ਪ੍ਰਾਣੀ ਮਨ ਕਰਕੇ ਮਰ ਚੁੱਕੇ ਨੇ ਪਰਮੇਸ਼ਰ ਜੀ ਵੱਲੋਂ, ਪਰਮੇਸ਼ਰ ਜੀ ਦਾ ਪਿਆਰ ਮਨ ਵਿੱਚੋਂ ਮਰ ਚੁੱਕੇ ਹੈ। ਸ੍ਰੀ ਰਾਗ ਦੇ ਵਿੱਚ ਗੁਰਬਾਣੀ ਨੂੰ ਗਾਇਨ ਕੀਤਾ ਜਾਵੇ, ਸਰਵਣ ਕੀਤਾ ਜਾਵੇ ਤੇ ਮਰਿਆ ਹੋਇਆ ਮਨ ਪਰਮੇਸ਼ਰ ਜੀ ਵੱਲ ਜਾਗ ਪਵੇ। ਮਨਾਂ ਦੇ ਅੰਦਰ ਅੰਧਕਾਰ ਵਿਆਪੇ ਹੋਏ ਨੇ, ਗਿਆਨ ਦੇ ਦੀਵੇ ਬੁਝੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਪ੍ਰਕਾਸ਼ ਕਰਨ ਵਾਲੀ ਏ, ਗੁਰਬਾਣੀ ਨੂੰ ਪੜਿਆ ਜਾਵੇ ਤੇ ਗਿਆਨ ਦੇ ਦੀਵੇ ਜਗ ਜਾਣ। ਪਰ ਦੀਪਕ ਗਿਆਨ, ਗਰਮ ਗਿਆਨ, ਗਰਮ ਰਾਗ ਹੈ, ਤੱਤਾ ਰਾਗ ਹੈ, ਉਸਦਾ ਨਾਮ ਤੇ ਸਤਿਗੁਰੂ ਜੀ ਨੇ ਰਾਗਮਾਲਾ ਵਿੱਚ ਦਰਜ ਕਰਕੇ ਸਨਮਾਨ ਦਿੱਤਾ, ਪਰ ਗਰਮ ਰਾਗ ਤੱਤਾ ਰਾਗ ਹੋਣੇ ਕਰਕੇ ਉਸਦੇ ਅੰਦਰ ਬਾਣੀ ਨਹੀਂ ਰਚੀ ਕਿ ਮਨ ਤੇ ਪਹਿਲਾਂ ਹੀ ਗਰਮ ਨੇ, ਮਨ ਤੇ ਪਹਿਲਾਂ ਹੀ ਤੱਤੇ ਪਏ ਨੇ। ਕਿਧਰੇ ਅਹੰਕਾਰ ਦੀ ਅੱਗ ਵਿੱਚ ਸੜਦੇ ਨੇ, ਕਿਧਰੇ ਕਾਮ ਕ੍ਰੋਧ ਦੀ ਅੱਗ ਵਿੱਚ ਮਨ ਪਏ ਸੜਦੇ ਨੇ। ਜੇ ਫਿਰ ਦੀਪਕ ਰਾਗ ਨੂੰ ਗਾਇਨ ਕੀਤਾ ਤੇ ਕ੍ਰੋਧ ਹੋਰ ਵੱਧ ਜਾਵੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੀਤਲ ਵਰਗੇ ਮਲਾਰ, ਸੀਤਲ ਰਾਗ ਹੈ, ਸੀਤਲ ਰਾਗ, ਠੰਡੇ ਰਾਗ ਸਤਿਗੁਰੂ ਸਾਹਿਬ ਜੀ ਨੇ ਚੁਣ ਕੇ ਨਾ ਉਹਨਾਂ ਦੇ ਅੰਦਰ ਗੁਰਬਾਣੀ ਦੀ ਰਚਨਾ ਕੀਤੀ ਏ, ਜਿਹਨਾਂ ਨੂੰ ਗਾਇਨ ਕਰਕੇ ਤੇ ਸੁਣ ਕਰਕੇ ਮਨ ਦੇ ਅੰਦਰ ਠੰਡ ਪੈ ਜਾਵੇ, ਸੀਤਲ ਤਾਈ ਵਰਤ ਜਾਵੇ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸੀਤਲ ਥੀ ਵੈ ਨਾਨਕਾ ਜਪੰਦੜ ਉਹ ਹਰ ਨਾਮ। ਫਿਰ 31 ਰਾਗਾਂ ਦੇ ਵਿੱਚ ਹਰ ਇੱਕ ਰਾਗ ਦੇ ਵਿੱਚ ਨਾਮ ਦਾ ਹੀ ਉਪਦੇਸ਼ ਦਿੱਤਾ ਹੈ, ਜਿਸ ਦੇ ਨਾਲ ਰਾਗ ਵੀ ਠੰਡੇ ਸੀਤਲ, ਇਸੇ ਪ੍ਰਕਾਰ ਠੰਡਾ ਹਰ ਨਾਮ ਤੇ ਠੰਡਾ ਸੀਤਲ ਪਰਮੇਸ਼ਰ ਜੀ ਦਾ ਨਾਮ ਹੈ, ਜੋ ਹਿਰਦੇ ਦੇ ਅੰਦਰ ਠੰਡ ਵਰਤਾ ਦੇਵੇ, ਵਿਕਾਰਾਂ ਦੀ ਤਪਸ਼ ਨੂੰ ਮਿਟ ਦੇਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਮਲਾਰ ਰਾਗ ਦੇ ਅੰਦਰ, ਸੀਤਲ ਰਾਗ ਦੇ ਅੰਦਰ, ਵਰਖਾ ਵਾਲੇ ਰਾਗ ਦੇ ਅੰਦਰ ਬਚਨ ਕਰਦੇ ਨੇ। ਸੁਣ ਘਨ ਘੋਰ ਸੀਤਲ ਮਨ ਮੋਰਾ। ਜਿਵੇਂ ਪ੍ਰਤੱਖ ਵਰਖਾ ਦੀ ਰੁੱਤ ਹੁੰਦੀ ਏ ਸਾਧ ਸੰਗਤ ਜੀ, ਇਹ ਜਿਹੜੀ ਰੁੱਤ ਚੱਲ ਰਹੀ ਹੈ ਨਾ, ਸਾਉਣ ਭਾਦੋ ਦੇ ਮਹੀਨੇ ਇਹ ਵਰਖਾ ਦੀ ਰੁੱਤ ਹੋਇਆ ਕਰਦੀ ਏ। ਮਲਾਰ ਰਾਗ ਵੀ ਸੀਤਲ ਰਾਗ ਹੋਇਆ ਕਰਦਾ, ਵਰਖਾ ਦਾ ਰੁੱਤ ਹੋਇਆ ਕਰਦਾ। ਸੋ ਵਰਖਾ ਰੁੱਤ ਹੋਣ ਕਰਕੇ ਇਸ ਰੁੱਤ ਵਿੱਚ ਖਾਸ ਕਰਕੇ ਗਾਇਨ ਕੀਤਾ ਜਾਂਦਾ, ਪਰ ਆਮ ਕਰਕੇ ਇਹ ਸਾਰੀਆਂ ਹੀ ਰੁੱਤਾਂ ਵਿੱਚ ਗਾਇਆ ਜਾ ਸਕਦਾ, ਅੱਧੀ ਰਾਤ ਦਾ ਰਾਗ ਵੀ ਕਿਹਾ ਜਾਂਦਾ। ਸਤਿਗੁਰੂ ਜੀ ਬਚਨ ਕਰਦੇ ਨੇ, ਵਰਖਾ ਦੀ ਰੁੱਤ ਹੋਵੇ, ਬੱਦਲ ਗਰਜਦੇ ਹੋਣ, ਘਨਘੋਰਾਂ ਪੈਂਦੀਆਂ ਹੋਣ, ਤੇ ਜਿਹੜੀ ਇਸਤਰੀ ਸੁਹਾਗ ਨੂੰ ਪ੍ਰਾਪਤ ਹੈ ਪਤੀ ਜਿਸ ਦੇ ਘਰ ਵਿੱਚ ਪ੍ਰਾਪਤ ਹੈ ਨਾ ਉਹ ਵਰਖਾ ਰੁੱਤ ਦੇ ਅੰਦਰ ਪਤੀ ਦੇ ਘਰ ਵਿੱਚ ਮੌਜੂਦ ਹੋਣੇ ਕਰਕੇ ਮਨ ਕਰਕੇ ਬੜੀ ਆਨੰਦਿਤ ਹੁੰਦੀ ਹੈ। ਇਸੇ ਪ੍ਰਕਾਰ ਬੇਨਤੀਆਂ ਕਰੋ ਸਤਿਗੁਰੂ ਜੀ ਦੇ ਅੱਗੇ। ਸੁਣ ਕੰਨ ਘੋਰ, ਸਤਿਗੁਰੂ ਜੀ ਆਪ ਜੀ ਕਿਰਪਾ ਰੂਪੀ ਬੱਦਲ ਹੋ, ਉਪਦੇਸ਼ ਰੂਪੀ ਜਲ ਦੀ ਵਰਖਾ ਕਰਨ ਵਾਲੇ ਹੋ, ਅੰਮ੍ਰਿਤਮਈ ਗੁਰਬਾਣੀ ਦੁਆਰਾ, ਉਪਦੇਸ਼ਾਂ ਦੁਆਰਾ, ਕਥਾ ਦੁਆਰਾ, ਕੀਰਤਨ ਦੁਆਰਾ ਆਪ ਜੀ ਕਿਰਪਾਲਤਾ ਕਰਕੇ ਇਹ ਅੰਮ੍ਰਿਤ ਵਰਖਾ ਕਰਦੇ ਹੋ। ਇਸੇ ਪ੍ਰਕਾਰ ਜੋ ਕੀਰਤਨ ਦੀਆਂ ਗੁੰਜਾਰਾਂ ਪੈਣੀਆਂ ਨੇ, ਹੱਲੇ ਦੇ ਸ਼ਬਦ ਪੜੇ ਜਾਣੇ ਨੇ, ਇਹ ਗੁਰੂ ਰੂਪ ਬੱਦਲ ਦੀ ਘਨਘੋਰ ਹੈ। ਸੁਣ ਘਨਘੋਰ ਸੀਤਲ ਮਨ ਮੋਰਾ, ਮਹਾਰਾਜ ਜੀ ਆਪ ਜੀ ਦੇ ਉਪਦੇਸ਼ ਰੂਪੀ ਵਰਖਾ ਹੋਣ ਦੇ ਨਾਲ ਇਹ ਕੀਰਤਨ ਦੀਆਂ ਗੁੰਜਾਰਾਂ ਜਦੋਂ ਪੈਂਦੀਆਂ ਨੇ ਇਸ ਦੀ ਘਨਘੋਰ ਨੂੰ ਸੁਣ ਕਰਕੇ ਮੇਰਾ ਮਨ ਸੀਤਲ ਹੁੰਦਾ ਹੈ, ਠੰਡਾ ਠਾਰ ਹੁੰਦਾ ਹੈ ਜੀ।
1: ਲਾਲ ਰਤੀ ਗੁਣ ਗਾਵਾ,
0: ਮਹਾਰਾਜ ਮੇਰੀ ਜਿਹੜੀ ਬੁੱਧੀ ਹੈ ਨਾ ਇਹ ਆਪ ਜੀ ਦੇ ਲਾਲ ਲਾਲ ਕਹੀਏ ਪਿਆਰ ਪਿਆਰ ਦੇ ਵਿੱਚ ਰੱਤੀ ਰੰਗੀ ਹੋਈ ਹੈ, ਤੇ ਮਹਾਰਾਜ ਮੇਰੀ ਬੁੱਧੀ ਪ੍ਰੇਮ ਰੂਪੀ ਰੰਗ ਦੇ ਵਿੱਚ ਰੰਗੀ ਹੋਈ।

0: ਕਿਰਪਾ ਦੇ ਬੱਦਲ ਜੀਓ, ਬਹੁਤਾ ਹੀ ਕਿਰਪਾ ਕਰਕੇ ਵਰਸਣਾ ਕਰੋ, ਅਰਥਾਤ ਮੈਨੂੰ ਬਹੁਤੇ ਹੀ ਉਪਦੇਸ਼ਾਂ ਦੀ ਦਾਤ ਬਖਸ਼ਿਸ਼ ਕਰਨਾ ਕਰੋ, ਮੈਨੂੰ ਬਹੁਤਾ ਪਾਠ, ਬਹੁਤਾ ਕੀਰਤਨ, ਬਹੁਤੀ ਕਥਾ ਸਰਵਣ ਕਰਨੇ ਦਾ ਸੁਭਾਗ ਪ੍ਰਾਪਤ ਹੋਵੇ, ਬਰਸਕਾਨਾ ਬਹੁਤੀ ਹੀ ਵਰਖਾ ਆਪਣੇ ਉਪਦੇਸ਼ਾਂ ਦੀ ਕਰ ਦਿਓ। ਇਹ ਜਿਹੜਾ ਮੇਰਾ ਮਨ ਹੈ ਨਾ, ਆਪ ਜੀ ਦੇ ਅੰਮ੍ਰਿਤਮਈ ਉਪਦੇਸ਼ਾਂ ਦੇ ਅੰਦਰ, ਉਪਦੇਸ਼ ਰੂਪੀ ਅੰਮ੍ਰਿਤ ਜਲ ਦੇ ਅੰਦਰ, ਨਾਮ ਰੂਪੀ ਅੰਮ੍ਰਿਤ ਜਲ ਦੇ ਅੰਦਰ ਸਦਾ ਭਿੱਜਾ ਰਵੇ, ਮਨਮੁਖਤਾਈ ਦਾ ਖੁਸ਼ਕ ਪੁਣਾ ਮੇਰੇ ਮਨ ਵਿੱਚ ਕਦੇ ਨਾ ਆ ਜਾਵੇ।
1: ਅੰਮ੍ਰਿਤ ਬੂੰਦ ਸੁਹਾਣੀ ਹੀਰਾ,
0: ਜਿਵੇਂ ਪ੍ਰਤੱਖ ਵਰਖਾ ਹੁੰਦੀ ਤੇ ਬੂੰਦਾਂ ਪੈਂਦੀਆਂ ਨੇ ਨਾ, ਛਿੱਟਾਂ ਕਹਿ ਲਈਏ, ਬੂੰਦਾਂ ਕਹਿ ਲਈਏ, ਪ੍ਰਤੱਖ ਬੂੰਦਾਂ ਵਰਤਦੀਆਂ ਨੇ, ਵਰਦੀਆਂ ਨੇ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਹਾਰਾਜ ਆਪ ਜੀ ਦੇ ਜਿਹੜੇ ਉਪਦੇਸ਼ ਨੇ ਨਾ, ਇਹ ਤੇ ਅੰਮ੍ਰਿਤ ਨਾਮ ਦੀਆਂ ਸ਼ੋਭਨੀਕ ਬੂੰਦਾਂ ਨੇ। ਅੰਮ੍ਰਿਤ ਬੂੰਦ ਸੁਹਾਣੀ ਹੀਰ ਹੈ, ਆਪ ਜੀ ਦੇ ਉਪਦੇਸ਼ ਰੂਪੀ ਬਚਨਾਂ ਦੀਆਂ ਜਿਹੜੀਆਂ ਬੂੰਦਾਂ ਨੇ ਨਾ, ਮੇਰੇ ਹਿਰਦੇ ਦੇ ਅੰਦਰ ਬਹੁਤੀਆਂ ਸੋਹਣੀਆਂ ਲੱਗਦੀਆਂ ਨੇ, ਬੜੀਆਂ ਚੰਗੀਆਂ ਲੱਗਦੀਆਂ ਨੇ, ਬੜੀਆਂ ਸੁਹਾਵਣੀਆਂ ਲੱਗਦੀਆਂ ਹਨ ਮੈਨੂੰ।
1: ਗੁਰਮੋਹੀ ਮਨ ਹਰ ਰਸ ਲੀਨਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਚਨਾਂ ਨੂੰ ਸੁਣ ਕਰਕੇ ਮੈਂ ਜਗਿਆਸੂ ਇਸਤਰੀ ਮੋਹੀ ਗਈ ਹਾਂ। ਗੁਰਮੋਹੀ ਸਤਿਗੁਰੂ ਜੀ ਆਪ ਜੀ ਦੇ ਅੰਮ੍ਰਿਤ ਬਚਨਾਂ ਨੂੰ ਸੁਣ ਕਰਕੇ ਮੇਰੀ ਬੁੱਧੀ ਮੋਹੀ ਗਈ ਹੈ, ਤੇ ਜਿਹੜਾ ਮੇਰਾ ਮਨ ਹੈ ਨਾ, ਆਪ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਰਵਣ ਕਰਕੇ, ਹਰੀ ਪਰਮੇਸ਼ਰ ਜੀ ਦੇ ਰਸ, ਰਸ ਦਾ ਅਰਥ ਹੈ ਪਿਆਰ, ਰਸੇ ਸੱਸੇ ਨੂੰ ਸਿਹਾਰੀ ਹੈ ਅਰਥ ਬਣ ਗਿਆ ਪਿਆਰ ਦੇ ਵਿੱਚ, ਇਹ ਜਿਹੜਾ ਮੇਰਾ ਮਨ ਹੈ ਵਾਹਿਗੁਰੂ ਜੀ ਦੇ ਪਿਆਰ ਦੇ ਵਿੱਚ, ਬੰਦਗੀ ਦੇ ਪਿਆਰ ਦੇ ਵਿੱਚ ਲੀਨ ਹੋ ਗਿਆ ਹੈ
1: ਜੀਓ।
0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਨੇ, ਕੀਰਤਨ ਕਰਨ ਵੇਲੇ ਰਹਾਉ ਦਾ ਭਾਵ ਹੁੰਦਾ ਸਥਾਈ, ਇਹ ਜੋ ਰਹਾਉ ਵਾਲੀ ਪੰਕਤੀ ਹੈ ਇਸ ਨੂੰ ਸਥਾਈ ਰੱਖ ਕਰਕੇ, ਬਾਕੀ ਦੇ ਜਿਹੜੇ ਬੰਦ ਅਥਵਾ ਪਦੇ ਨੇ ਉਹਨਾਂ ਨੂੰ ਸੋ ਪ੍ਰਕਰਨ ਦੇ ਅਨੁਸਾਰ ਗਾਇਨ ਕੀਤਾ ਜਾਵੇ, ਅਰਥਾਤ ਰਹਾਉ ਵਾਲੀ ਪੰਕਤੀ ਜਿਹੜੀ ਸਥਾਈ ਤੇ ਬਾਕੀ ਸਾਰੇ ਅੰਤਰੇ ਬਣਾ ਕਰਕੇ ਗਾਇਨ ਕਰਨਾ। ਰਹਾਉ ਦਾ ਅਰਥ ਹੈ ਰਹਾਉਣਾ, ਇਹਨਾਂ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਰਹਾਉਣੋ, ਬੀਜਣਾ ਕਰੋ ਆਪਣੇ ਹਿਰਦੇ ਦੇ ਵਿੱਚ। ਰਹਾਉ ਦਾ ਅਰਥ ਹੈ ਟਿਕਾਓ, ਠਹਿਰਨਾ, ਇਹ ਸਤਿਗੁਰੂ ਜੀ ਦੇ ਬਚਨ ਨੇ, ਹਿਰਦੇ ਵਿੱਚ ਵਸਾ ਲਵੋ ਮਨ ਠਹਿਰ ਜਾਵੇਗਾ, ਇਹਨਾਂ ਬਚਨਾਂ ਨੂੰ ਮਨ ਦੇ ਵਿੱਚ ਵਸਾਉਣਾ ਕਰੋ, ਧਾਰਨਾ ਕਰੋ।
1: ਸਹਿਜ ਸੁਖੀ ਵਰ ਕਾਮਣ ਪਿਆਰੀ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਉਪਦੇਸ਼ ਦੀ ਦਾਤ ਬਖਸ਼ੋ। ਮਹਾਰਾਜ ਕਿਸੇ ਨੇ ਪਤੀ ਪਰਮੇਸ਼ਰ ਜੀ ਨੂੰ ਪਾਇਆ ਵੀ ਹੈ, ਜੇ ਪਾਇਆ ਪ੍ਰਾਪਤ ਕੀਤਾ ਹੈ ਤੇ ਉਹਨਾਂ ਦੀ ਪ੍ਰਾਪਤੀ ਦਾ ਮਹਾਰਾਜ ਸੁਖ ਕੀ ਹੈ, ਤੇ ਹਜ਼ੂਰ ਬਚਨ ਕਰਦੇ ਨੇ ਸਹਿਜ ਸੁਖੀ, ਭਾਈ ਉਹ ਜਗਿਆਸੂ ਰੂਪ ਇਸਤਰੀ ਸਹਿਜੇ ਹੀ ਸੁਭਾਵਕ ਹੀ ਸੁਖੀ ਹੋਈ ਹੈ। ਵਰ ਕਾਮਣ ਪਿਆਰੀ, ਜਿਸ ਨੇ ਵਰ ਪਤੀ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ, ਤੇ ਜਿਹੜੀ ਜਗਿਆਸੂ ਰੂਪ ਇਸਤਰੀ ਕਾਮਣ ਪਿਆਰੀ ਹੈ ਪਤੀ ਪਰਮੇਸ਼ਰ ਜੀ ਦੀ, ਅਰਥਾਤ ਜਿਸ ਨੇ ਪਤੀ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ ਨਾ, ਉਹ ਜਗਿਆਸੂ ਰੂਪ, ਮਹਾਤਮਾ ਰੂਪ, ਸੰਤ ਰੂਪ ਇਸਤਰੀ ਵਾਹਿਗੁਰੂ ਜੀ ਨੂੰ ਅਤਿਅੰਤ ਪਿਆਰੀ ਹੈ। ਜੋ ਪਿਆਰੀ ਹੈ ਸਹਿਜ ਸੁਖੀ, ਉਸ ਨੇ ਸ਼ਾਂਤੀ ਸੁਖ ਨੂੰ ਹਿਰਦੇ ਦੇ ਅੰਦਰ ਪਾਇਆ ਹੈ, ਸਹਿਜ ਸੁਖੀ ਅਚੁੱਤ ਸੁਖ ਨੂੰ ਹਿਰਦੇ ਦੇ ਅੰਦਰ ਪਾਇਆ ਹੈ। ਐਸੀ ਸੁਖ ਨੂੰ ਪ੍ਰਾਪਤ ਕਰਨ ਵਾਲੀ ਜਗਿਆਸੂ ਇਸਤਰੀ ਵਾਹਿਗੁਰੂ ਜੀ ਨੂੰ ਬਹੁਤੀ ਭਾਉਂਦੀ ਹੈ, ਚੰਗੀ ਲੱਗਦੀ ਹੈ, ਜਿਸ ਨੂੰ ਵਾਹਿਗੁਰੂ ਜੀ ਦੀ ਹੀ ਬੰਦਗੀ ਪਿਆਰੀ ਹੈ।
1: ਗੁਰਬਚਨੀ ਮਨ ਮਾਨਿਆ,
0: ਮਹਾਰਾਜ ਐਸੀ ਵਾਹਿਗੁਰੂ ਜੀ ਦੀ ਪਿਆਰੀ ਜਗਿਆਸੂ ਇਸਤਰੀ ਕੌਣ ਹੁੰਦੀ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਜਿਸ ਜਗਿਆਸੂ ਰੂਪ ਇਸਤਰੀ ਦਾ ਜਿਹੜਾ ਮਨ ਹੈ ਨਾ, ਸਤਿਗੁਰੂ ਜੀ ਦੇ ਬਚਨਾਂ ਦੇ ਉੱਪਰ ਹੀ ਬਣ ਗਿਆ। ਜੋ ਗੁਰ ਕਹੈ ਸੋਈ ਭਲ ਮਾਨਾਓ, ਸਤਿਗੁਰੂ ਜੀ ਦੇ ਬਚਨਾਂ ਤੋਂ ਖੱਬੇ ਸੱਜੇ ਆਪਣੇ ਮਨ ਨੂੰ ਰੰਚਕ ਮਾਤਰ ਵੀ ਜੋ ਇਸਤਰੀਆਂ ਜਗਿਆਸੂ ਕਰਦੀਆਂ ਹੀ ਨਹੀਂ, ਸਤਿਗੁਰੂ ਜੀ ਦੇ ਬਚਨਾਂ ਨੂੰ ਸਦਾ ਸੱਚ ਕਰਕੇ ਸੁਣਦੀਆਂ ਨੇ, ਸੱਚ ਕਰਕੇ ਮੰਨਦੀਆਂ ਨੇ ਤੇ ਸੱਚ ਕਰਕੇ ਕਮਾਉਂਦੀਆਂ ਨੇ। ਭਾਈ ਐਸੀਆਂ ਜਗਿਆਸੂ ਇਸਤਰੀਆਂ ਵਾਹਿਗੁਰੂ ਜੀ ਦੀਆਂ ਪਿਆਰੀਆਂ ਹਨ।
1: ਹਰ ਵਾਰ ਨਾਰ ਪਈ ਸੋਹਾਗਣ,
0: ਐਸੀਆਂ ਜੋ ਹਰੀ ਪਰਮੇਸ਼ਰ ਜੀ ਦੀਆਂ ਨਾਰੀਆਂ ਹੋਈਆਂ ਨੇ ਨਾ, ਪਤੀ ਦੀ ਖੁਸ਼ੀ ਤੇ ਉਹੀ ਉਹ ਇਸਤਰੀ ਲਏਗੀ ਨਾ ਜੋ ਪਤੀ ਦੀ ਆਗਿਆ ਦੇ ਵਿੱਚ ਹੈ। ਜਿਸ ਨੇ ਆਗਿਆ ਹੀ ਨਹੀਂ ਮੰਨਣੀ, ਆਖੇ ਲੱਗਣਾ ਹੀ ਨਹੀਂ, ਮਨ ਦੀਆਂ ਮਰਜ਼ੀਆਂ ਕਰਨੀਆਂ ਨੇ, ਉਹ ਪਤੀ ਦੀ ਖੁਸ਼ੀ ਤੇ ਨਹੀਂ ਨਾ ਲੈ ਸਕਦੀ। ਇਸੇ ਪ੍ਰਕਾਰ ਜੋ ਸਤਿਗੁਰੂ ਜੀ ਦੀ ਆਗਿਆ ਵਿੱਚ ਹੈ, ਪਤੀ ਪਰਮੇਸ਼ਰ ਜੀ ਨੂੰ ਪਿਆਰੀ ਹੈ। ਹਜ਼ੂਰ ਬਚਨ ਕਰਨਾ ਕਰਦੇ ਨੇ ਹਰ ਵਾਰ ਨਾਰ ਭਾਈ ਸੁਹਾਗਣ, ਤੇ ਇਸ ਜਗਿਆਸੂ ਰੂਪ ਨਾਰੀ ਨੂੰ, ਇਸਤਰੀ ਨੂੰ ਵਰ ਰੂਪ ਦੇ ਵਿੱਚ ਹਰੀ ਜੀ ਪਰਮੇਸ਼ਰ ਜੀ ਪ੍ਰਾਪਤ ਹੋਏ ਨੇ ਤੇ ਪਰਮੇਸ਼ਰ ਜੀ ਦੀ ਪ੍ਰਾਪਤੀ ਕਰਕੇ ਭਾਈ ਸੁਹਾਗਣ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਆਨੰਦ ਵਾਲੀ ਹੋਈ ਹੈ। ਸੁਹਾਗ ਨਾਮ ਆਨੰਦ ਦਾ ਹੈ, ਪ੍ਰਾਪਤੀ ਦੇ ਆਨੰਦ ਨੂੰ ਮੰਨਣ ਵਾਲੀ ਹੋਈ ਹੈ ਜੀਓ।
1: ਮਨ ਤਨ ਪ੍ਰੇਮ ਸੁਖਾਨਿਆ।
0: ਮਹਾਰਾਜ ਉਸਦੇ ਹਿਰਦੇ ਦੀ ਅਵਸਥਾ ਕੈਸੀ ਹੁੰਦੀ ਏ? ਉਸਦਾ ਮਨ ਸੰਸਾਰ ਦੇ ਪਦਾਰਥਾਂ ਇਤਿਆਦਿਕਾਂ ਵੱਲ ਨਹੀਂ ਆਉਂਦਾ ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਉਸਦੇ ਮਨ ਦੇ ਅੰਦਰ ਵੀ ਤੇ ਤਨ ਦੇ ਅੰਦਰ ਵੀ। ਮਾਨੇ ਮੰਮਾ ਨੰਨੀ ਨੂੰ ਸਿਹਾਰੀ ਹੈ ਅਰਥ ਬਣੇਗਾ ਮਨ ਦੇ ਅੰਦਰ, ਤਾਨੇ ਤੱਤਾ ਨੰਨੀ ਨੂੰ ਫਿਰ ਸਿਹਾਰੀ ਹੈ ਅਰਥ ਬਣੇਗਾ ਤਨ ਦੇ ਅੰਦਰ, ਮੰਮੇ ਨੂੰ ਔਂਕੜ ਹੈ ਜਿੱਥੇ ਪ੍ਰੇਮ ਆ ਗਿਆ ਮੰਮੇ ਨੂੰ ਔਂਕੜ, ਜੋ ਇੱਕ ਦਾ ਵਾਚਕ ਹੈ। ਉਸ ਜਗਿਆਸੂ ਰੂਪ ਇਸਤਰੀ ਦੇ ਮਨ ਦੇ ਅੰਦਰ ਅਤੇ ਤਨ ਦੇ ਅੰਦਰ ਇੱਕ ਪਤੀ ਪਰਮੇਸ਼ਰ ਵਾਹਿਗੁਰੂ ਜੀ ਦਾ ਪ੍ਰੇਮ ਹੀ ਪਾਇਆ ਹੈ। ਇਸ ਕਰਕੇ ਭਾਈ ਉਹ ਪ੍ਰੇਮ ਦੇ ਸਹਿਤ ਸੁਖਾਨਿਆ ਸੁਖੀ ਹੋਈ ਹੈ, ਸੁਖ ਵਾਲੀ ਹੋਈ ਹੈ ਜੀਓ।
1: ਅਵਗਣ ਤਿਆਗ ਪਹੀ ਬੈਰਾਗਨ।
0: ਭਾਈ ਫਿਰ ਉਹਨਾਂ ਦੀ ਅਵਸਥਾ ਐਸੀ ਹੈ, ਉਹਨਾਂ ਮਹਾਤਮਾ ਰੂਪ ਜਗਿਆਸੂ ਰੂਪ ਉੱਤਮ ਅਧਿਕਾਰੀ ਸਖੀਆਂ ਨੇ ਸਾਰੇ ਔਗਣਾਂ ਨੂੰ ਤਿਆਗ ਦਿੱਤਾ ਹੈ। ਪ੍ਰਤੱਖ ਇਸਤਰੀ ਪਤੀ ਦੇ ਕੋਲ ਝੂਠ ਬੋਲੇ, ਪਰਾਈ ਸੰਗਤ ਕਰਨ ਵਾਲੀ ਹੋਵੇ, ਚੁਗਲੀਆਂ ਕਰਨ ਵਾਲੀ ਹੋਵੇ, ਘਰ ਨੂੰ ਸਾਂਭਣ ਵਾਲੀ ਨਾ ਹੋਵੇ, ਪਤੀ ਦੇ ਵਿੱਚ ਨਿਸ਼ਚਾ ਨਾ ਹੋਵੇ, ਪ੍ਰੇਮ ਨਾ ਹੋਵੇ ਤੇ ਪਤੀ ਦੀ ਖੁਸ਼ੀ ਨਹੀਂ ਲੈ ਸਕਦੀ ਨਾ। ਪਤੀ ਦੀ ਖੁਸ਼ੀ ਉਹੀ ਉਹ ਲੈ ਸਕਦੀ ਹੈ ਜੋ ਪਤੀ ਦੀ ਆਗਿਆ ਵਿੱਚ ਚੱਲੇ, ਮਨ ਬਾਣੀ ਸਰੀਰ ਕਰਕੇ ਸਮਰਪਿਤ ਹੋਵੇ। ਸੋ ਸਤਿਗੁਰੂ ਜੀ ਇਹੋ ਮਰਿਆਦਾ ਅਧਿਆਤਮਿਕਤਾ ਦੀ ਦੱਸਦੇ ਨੇ ਭਾਈ। ਅਵਗਣ ਤਿਆਗ ਇੱਥੇ ਨਾਣਾ ਮੁਕਤਾ ਹੈ ਜੋ ਬਹੁ ਗਿਣਤੀ ਦਾ ਵਾਚਕ ਹੈ। ਜਿਸ ਜਗਿਆਸੂ ਇਸਤਰੀ ਨੇ ਸਾਰੇ ਔਗਣਾਂ ਨੂੰ ਛੱਡ ਦਿੱਤਾ ਹੈ, ਜੋ ਜਗਿਆਸੂ ਨਾ ਝੂਠ ਬੋਲਦਾ ਨਾ ਝੂਠ ਖਾਂਦਾ, ਇਸੇ ਪ੍ਰਕਾਰ ਨਾ ਪਰਾਇਆ ਮਨਮੁਖਾਂ ਦੀ ਸੰਗਤ ਕਰਦਾ ਨਾ ਸਾਖਤਾਂ ਦੀ ਸੰਗਤ ਕਰਦਾ, ਨਿਸ਼ਚਾ ਪਤੀ ਪਰਮੇਸ਼ਰ ਜੀ ਦੇ ਉੱਪਰ ਅਟਲ ਹੈ, ਕਿਸੇ ਦੇਵੀ ਦੇਵਤੇ ਪੈਗੰਬਰ ਰਹਿਬਰ ਦੇ ਉੱਪਰ ਕਦੇ ਨਜ਼ਰ ਨਹੀਂ ਰੱਖੀ ਕਿ ਮੇਰੀਆਂ ਲੋੜਾਂ ਉੱਥੋਂ ਪੂਰੀਆਂ ਹੋਣ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਖ ਤਰੇ ਨਹੀਂ ਆਨੇ ਹੋ। ਇੱਕ ਪਤੀ ਪਰਮੇਸ਼ਰ ਵਾਹਿਗੁਰੂ ਜੀ ਤੋਂ ਬਿਨਾਂ ਦੂਜੇ ਨੂੰ ਜੋ ਅੱਖ ਥੱਲੇ ਵੀ ਨਹੀਂ ਲਿਆਉਂਦਾ। ਸਾਰੇ ਔਗਣਾਂ ਨੂੰ ਜਿਸਨੇ ਤਿਆਗ ਦਿੱਤਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਜਿਸਨੇ ਤਿਆਗ ਦਿੱਤਾ, ਸ਼ਬਦ ਸਪਰਸ਼ ਰੂਪ ਰਸ ਗੰਧ ਨੂੰ ਜਿਸਨੇ ਤਿਆਗ ਦਿੱਤਾ, ਸੋਤ ਬੇਤ ਲੋਕ ਈਖਣਾ ਤੀਨੀ ਨੂੰ ਜਿਸਨੇ ਤਿਆਗ ਦਿੱਤਾ, ਸਾਰੇ ਔਗਣਾਂ ਨੂੰ ਪਰਪੰਚ ਦਿਆਂ ਨੂੰ ਜਿਸਨੇ ਤਿਆਗ ਦਿੱਤਾ, ਭਾਈ ਬੈਰਾਗਨ ਮਨ ਦੇ ਅੰਦਰ ਕੇਵਲ ਤਾਂ ਕੇਵਲ ਬੈਰਾਗ, ਕੇਵਲ ਤਾਂ ਕੇਵਲ ਪ੍ਰੇਮ ਵਾਹਿਗੁਰੂ ਜੀ ਦਾ ਧਾਰਨ ਕੀਤਾ ਹੈ।
1: ਅਸਥਿਰ ਵਰ ਸੁਹਾਗ ਹਰੀ।
0: ਭਾਈ ਉਸ ਨੂੰ ਅਸਥਿਰ ਸਦਾ ਸਦਾ ਰਹਿਣ ਵਾਲਾ ਤੂੰ ਸਦਾ ਸਲਾਮਤ ਨਿਰੰਕਾਰ ਸਦਾ ਸਦਾ ਚੁੱਤ ਸਰੂਪ ਪਰਮੇਸ਼ਰ ਵਰ ਰੂਪ ਦੇ ਅੰਦਰ ਪ੍ਰਾਪਤ ਹੋਇਆ ਹੈ। ਜਿਸ ਨੂੰ ਵਰ ਸਰੂਪ ਵਿੱਚ ਹਰੀ ਮਿਲਿਆ ਨਾ ਸੁਹਾਗ, ਉਹ ਵਾਹਿਗੁਰੂ ਜੀ ਦੇ ਆਨੰਦ ਵਾਲੀ ਹੋਈ ਹੈ। ਹਰੀ ਜੀ ਨੂੰ ਤਿਸਨੇ ਆਪਣੇ ਅੰਤਹਕਰਨ ਰੂਪੀ ਸਹਿਜਾ ਦੇ ਅੰਦਰ ਹੀ ਪ੍ਰਾਪਤ ਕਰ ਲਿਆ। ਸੁਹਾਗ ਹਰੀ ਵਾਹਿਗੁਰੂ ਜੀ ਨੂੰ ਸੁਹਾਗ ਰੂਪ ਦੇ ਅੰਦਰ ਤਿਸਨੇ ਪ੍ਰਾਪਤ ਕਰ ਲਿਆ, ਪ੍ਰਾਪਤੀ ਦੇ ਆਨੰਦ ਨੂੰ ਤਿਸਨੇ ਮਾਣਿਆ। ਹਰੀ ਵਿਕਾਰਾਂ ਵਾਲੀ ਬੁੱਧੀ ਹੀ ਤਿਸਦੀ ਹਰੀ ਗਈ ਹੈ। ਹਰੀ ਉਸਦੀ ਜਿਹੜੀ ਬੁੱਧੀ ਹੈ ਵਾਹਿਗੁਰੂ ਜੀ ਦੇ ਆਨੰਦ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਜੀ ਦੇ ਸਰੂਪ ਅੰਦਰ ਹੀ

ਦਾ ਵਿਯੋਗ ਹੋ ਜਾਵੇ ਜਾਂ ਪਤੀ ਦਾ ਵਿਯੋਗ ਹੋ ਜਾਵੇ ਤੇ ਸੋਗ ਦੇ ਸਹਿਤ ਦੇਖਿਆ ਜਾਂਦਾ ਹੈ ਕਿ ਜਗਿਆਸੂ ਇਸਤਰੀਆਂ ਨੂੰ, ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੀਆਂ ਇਸਤਰੀਆਂ ਨੂੰ ਵੀ ਕਦੇ ਸੋਗ ਹੁੰਦਾ ਹੈ। ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਮਰਿਆਦਾ ਹੈ, ਸੀਲ ਸੰਜਮ ਪ੍ਰੇਯ ਆਗਿਆ ਮਾਨੈ ਤਿਸ ਨਾਰੀ ਕਉ ਦੁੱਖ ਨਾ ਜਮਾਨੈ। ਜਿਹੜੀ ਇਸਤਰੀ ਸੀਲ ਸੁਭਾਵ, ਕੋਮਲ ਸੁਭਾਵ ਰੱਖਦੀ ਹੈ, ਸੰਜਮਮਈ ਜਿਸਦਾ ਜੀਵਨ ਹੈ, ਪਤੀ ਦੀ ਆਗਿਆ ਦੇ ਵਿੱਚ ਚੱਲਦੀ ਹੈ, ਉਸ ਇਸਤਰੀ ਨੂੰ ਜਮਾਨੇ ਦੁਨੀਆਂ ਦੇ ਅੰਦਰ ਵੀ ਦੁੱਖ ਨਹੀਂ ਲੱਗਦਾ ਤੇ ਜਮਾਨਾ ਜਮਾਂ ਦਾ ਦੁੱਖ ਵੀ ਨਹੀਂ ਲੱਗਦਾ। ਇਸੇ ਪ੍ਰਕਾਰ ਜਿਸ ਜਗਿਆਸੂ ਇਸਤਰੀ ਨੇ ਆਪਣੇ ਸੁਭਾਵ ਨੂੰ ਕੋਮਲ ਬਣਾਇਆ, ਕਠੋਰ ਸੁਭਾਵ ਨਹੀਂ, ਮਨਮੁਖਤਾਈ ਵਾਲਾ ਸੁਭਾਵ ਨਹੀਂ, ਗੁਰਮੁਖਾਂ ਵਾਲਾ ਕੋਮਲ ਜਿਹਾ ਹਿਰਦਾ ਬਣਾਇਆ ਹੈ, ਇਸੇ ਪ੍ਰਕਾਰ ਸੰਜਮ ਵਾਲਾ ਜੀਵਨ ਰੱਖਿਆ, ਨੇਤਰਾਂ ਦੇ ਨਾਲ ਮਲੀਨਤਾ ਵਾਲੇ ਨੇਤਰਾਂ ਦੇ ਨਾਲ ਪਰਾਇਆ ਰੂਪ ਨਹੀਂ ਦੇਖਣਾ, ਇਸੇ ਪ੍ਰਕਾਰ ਮਨ ਦੇ ਜਿਹੜੇ ਫੁਰਨੇ ਨੇ ਉਹ ਮਲੀਨ ਨਹੀਂ ਕਰਨੇ, ਰਸਨਾ ਦੇ ਨਾਲ ਝੂਠ ਨਹੀਂ ਬੋਲਣਾ, ਇਸੇ ਪ੍ਰਕਾਰ ਝੂਠ ਇਤਿਆਦਿਕ ਮਨਮੁਖਾਂ ਨਿਸ਼ਈਆਂ ਵਿਕਾਰੀਆਂ ਦੀ ਨਹੀਂ ਖਾਣੀ, ਵਿਕਾਰਾਂ ਅਤੇ ਵਿਕਾਰੀਆਂ ਦੀ ਸੰਗਤ ਨਹੀਂ ਕਰਨੀ। ਜਿਸ ਨੇ ਇਸ ਪ੍ਰਕਾਰ ਔਗੁਣਾਂ ਨੂੰ ਤਿਆਗ ਦਿੱਤਾ ਹੈ, ਭਾਈ ਬੈਰਾਗਨ, ਵਾਹਿਗੁਰੂ ਜੀ ਦੀ ਪ੍ਰੇਮਣ ਹੋ ਰਹੀ ਹੈ, ਹਰ ਵੇਲੇ ਪਿਆਰ ਦੇ ਨਾਲ ਵਾਹਿਗੁਰੂ ਜੀ ਦੀ ਬੰਦਗੀ ਕਰਦੀ ਹੈ, ਅਸਥਰ ਵਰ ਸੁਹਾਗ ਹਰੀ, ਤਿਸ ਨੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ। ਤੇ ਜਿਸ ਦੀ ਐਸੀ ਅਵਸਥਾ ਹੈ ਨਾ, ਪਦਾਰਥਾਂ ਦੇ ਵਿਯੋਗ ਹੋ ਜਾਣ ਤੇ ਵੀ ਤਿਸ ਦੇ ਮਨ ਦੇ ਅੰਦਰ ਕਦੇ ਸੋਗ ਦਾ ਫੁਰਨਾ ਨਹੀਂ ਫੁਰਦਾ, ਸੰਬੰਧੀਆਂ ਦੇ ਨਾਲੋਂ ਵਿਯੋਗ ਹੋ ਜਾਣ ਤੇ ਵੀ ਤਿਸ ਦੇ ਮਨ ਦੇ ਅੰਦਰ ਸੋਗ ਦਾ ਫੁਰਨਾ ਹੀ ਨਹੀਂ ਫੁਰਦਾ। ਭਾਈ ਭਿਖਾਰੀ ਜੀ ਦੇ ਵਾਂਗੂ ਸਦਾ ਪ੍ਰਸੰਨ ਚੇਤੀ ਰਹਿੰਦੇ ਨੇ, ਆਵਨ ਜਾਨ ਇੱਕ ਹੁਕਮ ਵਾਹਿਗੁਰੂ ਜੀ ਨੇ ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਇਹ ਆਉਣਾ ਜਾਣਾ ਤੇ ਵਾਹਿਗੁਰੂ ਜੀ ਦੀ ਖੇਡ ਹੈ, ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ। ਇਸੇ ਪ੍ਰਕਾਰ ਸੰਬੰਧੀਆਂ ਦਾ ਤੇ ਪਦਾਰਥਾਂ ਦਾ ਚਲੇ ਜਾਣਾ ਕੋਈ ਅਣਹੋਣੀ ਨਹੀਂ, ਅਣਹੋਣੀ ਉਹ ਹੁੰਦੀ ਹੈ ਪਹਿਲਾਂ ਕਦੇ ਨਾ ਹੋਈ ਹੋਵੇ ਪਰ ਹੁਣ ਹੋ ਜਾਵੇ, ਇਹ ਆਉਣਾ ਜਾਣਾ ਸਦਾ ਤੋਂ ਰਿਹਾ ਇਸ ਕਰਕੇ ਅਣਹੋਣੀ ਨਹੀਂ, ਚਿੰਤਾ ਉਸ ਗੱਲ ਦੀ ਕੀਤੀ ਜਾਵੇ ਜੇ ਅਣਹੋਣੀ ਹੋਵੇ ਪਹਿਲਾਂ ਕਦੇ ਵਾਪਰੀ ਨਾ ਹੋਵੇ। ਜਿਹੜੀ ਸਦਾ ਤੋਂ ਵਾਪਰਦੀ ਹੈ ਹਰ ਕੁਲ ਦੇ ਅੰਦਰ, ਹਰ ਘਰ ਦੇ ਅੰਦਰ, ਹਰ ਮਜ਼ਹਬ ਦੇ ਅੰਦਰ, ਹਰ ਧਰਮ ਦੇ ਅੰਦਰ, ਹਰ ਦੇਸ਼ ਦੇ ਅੰਦਰ, ਹਰ ਪਰਿਵਾਰ ਦੇ ਅੰਦਰ, ਹਰ ਖਾਨਦਾਨ ਦੇ ਅੰਦਰ ਵਰਤਦੀ ਆਈ ਹੈ, ਅੱਗੇ ਵਰਤਦੀ ਸਦਾ ਰਹਿਣੀ ਹੈ, ਫਿਰ ਉਹਦੀ ਚਿੰਤਾ ਕਾਹਦੀ। ਭਾਈ ਇਸ ਪ੍ਰਕਾਰ ਉਹਨਾਂ ਨੂੰ ਸੰਬੰਧੀਆਂ ਦੇ, ਸਰੀਰਾਂ ਦੇ ਤੇ ਪਦਾਰਥਾਂ ਦੇ ਵਿਯੋਗ ਹੋ ਜਾਣ ਦੇ ਨਾਲ ਵੀ ਮਨ ਦੇ ਅੰਦਰ ਸੋਗ ਤਿਸ ਕਦੇ ਨਾ ਵਿਆਪੈ, ਤਿੰਨਾਂ ਨੂੰ ਕਦੇ ਵੀ ਨਹੀਂ ਵਿਆਪਦਾ,

ਪਦਾਰਥਾਂ ਦੇ ਵਿਯੋਗ ਦਾ ਦੁੱਖ ਪਾਉਂਦਾ ਹੈ, ਪਰ ਤਿੰਨਾਂ ਉੱਤਮ ਅਧਿਕਾਰੀਆਂ ਨੂੰ ਕਿਉਂ ਨਹੀਂ ਪਾਉਂਦਾ ਹੈ ਜੀ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਹਰੀ ਪ੍ਰਭੂ ਪਰਮੇਸ਼ਰ ਜੀ ਨੇ ਤਿੰਨਾਂ ਉੱਤਮ ਅਧਿਕਾਰੀਆਂ ਦੇ ਉੱਪਰ, ਸ਼ੁਭ ਜਗਿਆਸੂਆਂ ਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਏ, ਕਿਰਪਾ ਧਾਰਨ ਕਰਵਾ ਦਿੱਤੀ ਏ, ਤਿੰਨਾਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਪਾ ਦਿੱਤੀ ਏ। ਸਾਧ ਸੰਗਤ ਜੀ, ਬਾਹਰ ਕਿੰਨੀ ਵੀ ਠੰਡ ਹੋਵੇ, ਜਿਸ ਨੇ ਗਰਮ ਵਸਤਰ ਪਹਿਨ ਲਏ ਉਸਨੂੰ ਠੰਡ ਦੀ ਕਾਹਦੀ ਪਰਵਾਹ? ਜਿਹੜਾ ਹੀਟਰ ਚਲਾ ਕੇ ਬੈਠ ਗਿਆ, ਅੱਗ ਦੇ ਕੋਲ ਬੈਠ ਗਿਆ, ਉਸਨੂੰ ਠੰਡ ਦੀ ਕਾਹਦੀ ਪਰਵਾਹ? ਬਾਹਰ ਜੜਤਾ ਦੀ ਕਿੰਨੀ ਠੰਡ ਵਿਆਪਦੀ ਹੋਵੇ, ਜਿਸ ਦੇ ਉੱਪਰ ਸਤਿਗੁਰੂ ਜੀ ਦੀ ਕਿਰਪਾ ਹੋ ਗਈ, ਉਹਨੂੰ ਜੜਤਾ ਰੂਪੀ ਠੰਡ ਦੀ ਕਾਹਦੀ ਪਰਵਾਹ ਏ? ਬਾਹਰ ਕਿੰਨੀ ਤਪਸ਼ ਹੋਵੇ, ਤਾਪਮਾਨ ਕਿੰਨਾ ਵਧਿਆ ਹੋਵੇ, ਕਿੰਨੇ ਪਸੀਨੇ ਚੋਂਦੇ ਹੋਣ, ਗਰਮੀ ਦੇ ਨਾਲ ਲੋਕ ਮੂਰਛਿਤ ਹੋ ਕੇ ਡਿੱਗਦੇ ਹੋਣ, ਪਰ ਜਿਹੜਾ ਏਸੀ ਰੂਮ ਦੇ ਵਿੱਚ ਬੈਠਾ ਉਹਨੂੰ ਗਰਮੀ ਦੀ ਕਾਹਦੀ ਪਰਵਾਹ? ਬਾਹਰ ਵਿਸ਼ੇ ਵਿਕਾਰਾਂ ਦੀ ਕਿੰਨੀ ਗਰਮੀ ਪੈਂਦੀ ਹੋਵੇ, ਲੋਕ ਕਾਮ ਕ੍ਰੋਧ ਦੇ ਨਾਲ ਸੜਦੇ ਹੋਣ, ਭੁੱਜਦੇ ਹੋਣ, ਆਤਮਿਕ ਮੌਤੇ ਮਰਦੇ ਹੋਣ, ਮੂਰਛਿਤ ਹੋ ਡਿੱਗਦੇ ਹੋਣ, ਜਿਸ ਨੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਪੈ ਕਰਕੇ ਸੀਤਲ ਨਾਮ ਦਾ ਆਸਰਾ ਲੈ ਲਿਆ, ਕਿਰਪਾ ਦ੍ਰਿਸ਼ਟੀ ਹੋ ਗਈ, ਸਾਧ ਸੰਗਤ ਜੀ ਉਸਨੂੰ ਵਿਕਾਰਾਂ ਦੀ ਤਪਸ਼ ਦੀ ਕਾਹਦੀ ਪਰਵਾਹ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਇਹ ਵਿਕਾਰ ਅਤੇ ਸੋਗ ਜਨ ਵਿਯੋਗ ਇਸ ਨੂੰ ਤਾਂ ਨਹੀਂ ਪਾਉਂਦੇ, ਪ੍ਰਭੂ ਪਰਮੇਸ਼ਰ ਜੀ ਨੇ ਤਿੰਨਾਂ ਨੂੰ ਆਪਣੇ ਜਾਣ ਕੇ ਤਿੰਨਾਂ ਦੇ ਉੱਪਰ ਆਪਣੀ

0: ਜਨਮ ਲੈ ਕੇ ਆਉਣ ਵਿੱਚ ਤੇ ਮਰ ਕਰਕੇ ਜਾਣ ਵਿੱਚ ਲੱਗਾ ਹੋਇਆ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੈ ਜਾਵੈ। ਇੱਕ ਸੁਗੜ ਪੁਰਖ ਬੜਾ ਸਿਆਣਾ, ਸਿਆਣਪ ਦੀਆਂ ਗੱਲਾਂ ਕਰਨ ਵਾਲਾ, ਅਧਿਆਤਮਿਕਤਾ ਦੀਆਂ ਗੱਲਾਂ ਕਰਨ ਵਾਲਾ, ਗ੍ਰਿਸਤ ਧਰਮ ਦੇ ਅੰਦਰ ਪਰਵਿਰਤ ਹੈ। ਕਿਸੇ ਨੇ ਪੁੱਛਿਆ, ਭਾਈ ਸਾਹਿਬ ਤੁਸੀਂ ਇੰਨੇ ਸਿਆਣੇ ਹੋ, ਇੰਨੀ ਤੁਸੀਂ ਸਿਆਣਪ ਭਰੀ, ਹਰ ਇੱਕ ਗੱਲ ਬਾਅਦ ਦਲੀਲ ਕਰਦੇ ਹੋ, ਤੁਹਾਡੀ ਕੋਈ ਪਿਛਲੀ ਕਮਾਈ ਹੋਵੇਗੀ? ਉਹ ਅੰਤਰਜਾਮਤਾ ਵਾਲਾ ਸੀ। ਕਹਿਣ ਲੱਗਾ, ਜੀ ਮੈਂ ਪਿਛਲੇ ਜਨਮ ਵਿੱਚ ਮੌਂਕ ਹੁੰਦਾ ਸੀ। ਮੌਂਕ ਜੋ ਬੋਧੀਆਂ ਦੇ ਵੱਡੇ ਕਹਿਣਾ ਕਰੀਏ ਧਾਰਮਿਕ ਆਗੂ ਕਹੇ ਜਾਂਦੇ ਨੇ। ਕਹਿਣ ਲੱਗਾ, ਜੀ ਮੈਂ ਮੌਂਕ ਹੁੰਦਾ ਸੀ। ਪੁੱਛਣ ਵਾਲੇ ਨੇ ਪੁੱਛਿਆ, ਫਿਰ ਤੁਹਾਡੀ ਕਲਿਆਣ, ਤੁਹਾਡੀ ਮੁਕਤੀ, ਤੁਹਾਨੂੰ ਮੋਕਸ਼ ਪ੍ਰਾਪਤ ਹੋ ਜਾਣਾ ਚਾਹੀਦਾ ਸੀ, ਮੋਕਸ਼ ਕਿਉਂ ਨਾ ਮਿਲਿਆ? ਤੇ ਮੌਂਕ ਤੋਂ ਗ੍ਰਿਸਤੀ ਕਿਵੇਂ ਬਣ ਕੇ ਦੂਜਾ ਜਨਮ ਲੈ ਕੇ? ਉਸ ਮੌਂਕ ਨੇ ਆਪਣੀ ਫਿਰ ਕਥਾ ਦੱਸੀ। ਕਹਿਣ ਲੱਗਾ, ਜਿਸ ਵੇਲੇ ਮੈਂ ਮੌਂਕ ਸੀ ਨਾ, ਤੇ ਇਸ ਵੇਲੇ ਕੋਈ ਸ਼ਾਹੂਕਾਰ ਸਮੇਤ ਪਰਿਵਾਰ ਦੇ ਆਇਆ ਤੇ ਇਸਨੇ ਸੇਵਾ ਕੀਤੀ। ਜਿਸ ਵੇਲੇ ਸ਼ਾਹੂਕਾਰ ਨੂੰ ਦੇਖਿਆ ਤੇ ਇਸਦੀ ਘਰਵਾਲੀ ਨੂੰ ਦੇਖਿਆ ਤੇ ਇਸਦੇ ਬੱਚਿਆਂ ਨੂੰ ਦੇਖਿਆ ਤੇ ਮਨ ਵਿੱਚ ਵਿਚਾਰ ਆਇਆ, ਦੁਨੀਆਂ ਦੀ ਇਸ ਰਚਨਾ ਤੋਂ, ਪਰਮੇਸ਼ਰ ਜੀ ਦੀ ਕੀਤੀ ਹੋਈ ਇਸ ਰਚਨਾ ਤੋਂ ਮੈਂ ਅਸਾਂਗੀ ਰਹਿ ਗਿਆ। ਜੇ ਕਿਧਰੇ ਮੇਰਾ ਵੀ ਵਿਆਹ ਹੋਇਆ ਹੁੰਦਾ, ਮੇਰੀ ਵੀ ਇਹੋ ਜਿਹੀ ਇਸਤਰੀ ਹੁੰਦੀ ਤੇ ਮੇਰੇ ਵੀ ਬੱਚੇ ਹੁੰਦੇ, ਮੈਂ ਵੀ ਘਰ ਗ੍ਰਸਤ ਵਿੱਚ ਹੁੰਦਾ ਤੇ ਪਰਿਵਾਰ ਦੇ ਜੀਆਂ ਦੇ ਮੋਹ ਦਾ ਸੁੱਖ ਵੀ ਮਾਣਦਾ, ਸੰਸਾਰੀ ਵਸਤੂਆਂ ਦਾ ਆਨੰਦ ਵੀ ਮਾਣਦਾ। ਕਹਿਣ ਲੱਗਾ, ਉਹ ਫੁਰਨਾ ਮੇਰੇ ਮਨ ਵਿੱਚ ਰਹਿ ਗਿਆ। ਉਸ ਇੱਕ ਫੁਰਨੇ ਕਰਕੇ ਮੈਨੂੰ ਫਿਰ ਜਨਮ ਲੈ ਕੇ ਆਉਣਾ ਪਿਆ। ਸਾਧ ਸੰਗਤ ਜੀ, ਇੱਕ ਇੱਕ ਫੁਰਨਾ, ਇੱਕ ਇੱਕ ਜਿਹੜਾ ਖਿਆਲ ਹੈ ਨਾ ਮਨ ਦਾ, ਇਹ ਫਿਰ ਦੁਨੀਆਂ ਵਿੱਚ ਲੈ ਆਉਂਦਾ। ਤੇ ਜਿਨ੍ਹਾਂ ਦੇ ਸਾਡੇ ਮਨ ਦੇ ਫੁਰਨੇ ਮੁੱਕਦੇ ਹੀ ਨਹੀਂ, ਰੋਜ਼ ਫੁਰਨੇ, ਹਰ ਰੋਜ਼ ਫੁਰਨੇ, ਨਵੇਂ ਤੋਂ ਨਵੇਂ ਫੁਰਨੇ, ਵੱਡੇ ਤੋਂ ਵੱਡੇ ਫੁਰਨੇ, ਇਹੀ ਕਾਰਨ ਹੈ ਜਿਹੜੇ ਫੁਰਨਿਆਂ ਵਿੱਚ ਗਲਤਾਨ ਨੇ ਨਾ, ਉਹਨਾਂ ਦਾ ਫਿਰ ਆਉਣ ਜਾਣ ਵੀ ਨਹੀਂ ਮੁੱਕਦਾ। ਤਾਂ ਹੀ ਅਧਿਆਤਮਿਕਤਾ ਦੇ ਅੰਦਰ ਸਭ ਤੋਂ ਪਹਿਲਾਂ ਟਿਕਾ ਦੀ ਗੱਲ ਕੀਤੀ ਜਾਂਦੀ ਹੈ। ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸੰਗਤ ਹੋ ਜਾਵੇ ਨਾ, ਉਹਨਾਂ ਦਾ ਸਵਾਲ ਹੀ ਇਹ ਹੁੰਦਾ, ਮਨ ਟਿਕਿਆ? ਮਨ ਟਿਕ ਜਾਂਦਾ ਨਾ, ਮਨ ਟਿਕਾ ਵਿੱਚ ਆਇਆ, ਇਕਾਗਰਤਾ ਕਿੰਨੀ ਕੁ ਬਣਦੀ ਹੈ? ਕਿਉਂਕਿ ਜਦੋਂ ਤੱਕ ਇਕਾਗਰਤਾ ਨਹੀਂ ਬਣੀ, ਮਨ ਦਾ ਟਿਕਾ ਨਹੀਂ ਆਇਆ, ਮਨ ਭਰਮੀ ਜਾਂਦਾ, ਮਨ ਪਦਾਰਥ ਮੰਗੀ ਜਾਂਦਾ ਤੇ ਉਹ ਮਨ ਦੀਆਂ ਮੰਗਾਂ ਦੇ ਅਨੁਸਾਰ ਵਾਸ਼ਨਾਵਾਂ ਬਣ ਜਾਂਦੀਆਂ ਨੇ ਤੇ ਫਿਰ ਅਗਲੇ ਜਨਮਾਂ ਵਿੱਚ ਆਉਣਾ ਪੈਂਦਾ। ਮਹਾਰਾਜ, ਸਾਰਾ ਸੰਸਾਰ ਜੂਨਾਂ ਵਿੱਚ ਆ ਰਿਹਾ। ਜਿਹੜੇ ਐਸੇ ਪਰਮੇਸ਼ਰ ਜੀ ਦੇ ਪਿਆਰੇ, ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਏਕਮਿਕ ਹੋਏ ਨੇ, ਕਿ ਉਹਨਾਂ ਨੂੰ ਵੀ ਜਨਮ ਮਰਨ ਦੇ ਵਿੱਚ ਆਉਣਾ ਪੈਂਦਾ? ਤੇ ਹਜ਼ੂਰ ਫਰਮਾਉਂਦੇ ਹਨ, ਨਹੀਂ ਭਾਈ, ਆਵਣ ਜਾਣ ਨਹੀਂ। ਉਹਨਾਂ ਦੇ ਮਨ ਦੀਆਂ ਵਾਸ਼ਨਾਵਾਂ ਹੀ ਮਿਟ ਗਈਆਂ ਨੇ, ਮਨ ਸ਼ਾਂਤ ਹੋ ਗਏ, ਇਕਾਗਰ ਹੋ ਗਏ, ਟਿਕ ਹੋ ਗਏ, ਉਹਨਾਂ ਦੇ ਮਨ ਫੁਰਨਿਆਂ ਤੋਂ ਖਾਲੀ ਹੋ ਗਏ। ਸਾਧ ਸੰਗਤ ਜੀ, ਭਾਂਡਾ ਖਾਲੀ ਹੋਵੇ ਤਾਂ ਹੀ ਵਿੱਚ ਕੋਈ ਵਸਤੂ ਪਵੇਗੀ ਨਾ, ਭਾਂਡੇ 'ਚ ਦੁੱਧ ਤੇ ਤਾਂ ਹੀ ਪਾਵਾਂਗੇ, ਭਾਂਡਾ ਸਾਫ਼ ਸੁਥਰਾ ਹੋਵੇ ਤੇ ਖਾਲੀ ਹੋਵੇ। ਜੇ ਭਾਂਡਾ ਪਹਿਲਾਂ ਹੀ ਪਾਣੀ ਨਾਲ ਭਰਿਆ, ਰੇਤਾ ਨਾਲ ਭਰਿਆ, ਮਿੱਟੀ ਨਾਲ ਭਰਿਆ, ਗੰਦਗੀ ਨਾਲ ਭਰਿਆ, ਤੇ ਦੁੱਧ ਕਿੱਥੇ ਪਵੇਗਾ? ਸਾਡੇ ਜਿਹੜੇ ਆਮ ਜਗਿਆਸੂ ਜਨਾਂ ਦੇ ਹਿਰਦੇ ਮਨ ਨੇ ਨਾ, ਇਹ ਵਿਚਾਰਾਂ ਦੇ ਨਾਲ ਤੇ ਫੁਰਨਿਆਂ ਦੇ ਨਾਲ ਇੰਨੇ ਜ਼ਿਆਦਾ ਭਰੇ ਨੇ, ਨਾਮ ਦੇ ਸਮਾਉਣ ਦੀ ਉੱਥੇ ਜਗ੍ਹਾ ਹੀ ਨਹੀਂ। ਤੇ ਜਿਹੜੇ ਰੂਹਾਨੀ ਜੀਵਨ ਨੂੰ ਜੀਉਣ ਵਾਲੇ ਗੁਰਮੁਖ ਪਿਆਰੇ ਹੁੰਦੇ ਨੇ ਨਾ, ਉਹਨਾਂ ਦੇ ਮਨ ਫੁਰਨਿਆਂ ਤੋਂ ਖਾਲੀ ਹੋ ਜਾਂਦੇ ਨੇ। ਕੋਈ ਫੁਰਨਾ ਨਹੀਂ, ਕੋਈ ਵਿਕਾਰ ਨਹੀਂ, ਕੋਈ ਸੰਕਲਪ ਨਹੀਂ, ਕੋਈ ਵਿਕਲਪ ਨਹੀਂ, ਬਿਲਕੁਲ ਵਿਕਾਰਾਂ ਵੱਲੋਂ ਖਾਲੀ ਮਨ। ਉਹ ਜਿਹੜਾ ਖਾਲੀ ਮਨ ਰੂਪੀ ਭਾਂਡਾ ਨਾ, ਫਿਰ ਸਤਿਗੁਰੂ ਜੀ ਕਿਰਪਾਲਤਾ ਕਰਕੇ ਉਪਦੇਸ਼ ਦੇ ਕੇ ਨਾਮ ਰੂਪੀ ਅੰਮ੍ਰਿਤ ਦੇ ਨਾਲ ਭਰ ਦਿੰਦੇ ਨੇ। ਤੇ ਜਿਹੜਾ ਭਾਂਡਾ, ਜਿਹੜਾ ਹਿਰਦਾ ਅੰਮ੍ਰਿਤ ਨਾਮ ਦੇ ਨਾਲ ਭਰਿਆ, ਉੱਥੇ ਕੋਈ ਦੂਜਾ ਸੰਕਲਪ ਹੀ ਨਹੀਂ ਆਉਂਦਾ। ਜਦੋਂ ਕੋਈ ਦੂਜਾ ਸੰਕਲਪ, ਦੂਜਾ ਫੁਰਨਾ ਹੀ ਨਹੀਂ ਆਉਂਦਾ, ਫਿਰ ਉਹਨਾਂ ਮਹਾਤਮਾ ਦਾ ਅੱਗੇ ਕੋਈ ਜਨਮ ਵੀ ਨਹੀਂ ਹੁੰਦਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਆਵਣ ਜਾਣ ਨਹੀਂ। ਤਿੰਨਾਂ ਜਗਿਆਸੂਆਂ ਨੂੰ, ਉੱਤਮ ਅਧਿਕਾਰੀਆਂ ਨੂੰ, ਤਿੰਨਾਂ ਮਹਾਤਮਾ ਨੂੰ, ਤਿੰਨਾਂ ਸਾਧੂਆਂ ਨੂੰ, ਵਾਹਿਗੁਰੂ ਜੀ ਦੇ ਬੰਦਗੀ ਕਰਨ ਵਾਲਿਆਂ ਪਿਆਰਿਆਂ ਨੂੰ ਫਿਰ ਆਉਣ ਜਾਣ ਦਾ ਦੁੱਖ ਨਹੀਂ ਹੁੰਦਾ। ਜਨਮ ਲੈ ਕਰਕੇ ਆਉਂਦੇ ਨਹੀਂ ਤੇ ਮਰ ਮਰ ਕਰਕੇ ਜਾਂਦੇ ਨਹੀਂ। ਮਨ ਨਿਹਚਲ, ਜਿਨ੍ਹਾਂ ਦਾ ਮਨ ਨਿਹਚਲ ਚਲਾਏ ਮਾਨਗੀ ਤੋਂ ਰਹਿਤ ਹੋ ਗਿਆ, ਜਿਨ੍ਹਾਂ ਦਾ ਮਨ ਸਥਿਤ ਹੋ ਗਿਆ, ਜਿਨ੍ਹਾਂ ਦਾ ਮਨ ਟਿਕ ਗਿਆ। ਸਾਧ ਸੰਗਤ ਜੀ, ਪਰਮੇਸ਼ਰ ਜੀ ਦੀ ਪ੍ਰਾਪਤੀ, ਰੂਹਾਨੀਅਤ, ਗਿਆਨ ਅਥਵਾ ਭਗਤੀ ਮਾਰਗ, ਜਿੰਨੇ ਵੀ ਇਹ ਨਾਮ ਨੇ, ਸਾਰੇ ਇੱਕ ਮੰਜ਼ਿਲ ਤੇ ਪਹੁੰਚਾਉਣ ਵਾਲੇ ਹੀ ਰਸਤੇ ਨੇ। ਸਭਨਾਂ ਦੀ ਪਹੁੰਚ ਪਰਮੇਸ਼ਰ ਜੀ ਤੱਕ ਹੀ ਹੈ, ਪਰ ਹੁੰਦੀ ਕਦੋਂ ਆ? ਮਨ ਦੀ ਸਾਧਨਾ ਕਰਕੇ। ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਸੈਂਕੜੇ ਮੀਲ, ਹਜ਼ਾਰਾਂ ਮੀਲ, ਲੱਖਾਂ ਮੀਲ ਸਫ਼ਰ ਜ਼ਿੰਦਗੀ ਭਰ ਦੇ ਵਿੱਚ ਕਰ ਲੈਂਦਾ, ਪਰ ਤਨ ਤੋਂ ਲੈ ਕੇ ਮਨ ਤੱਕ ਦਾ ਸਫ਼ਰ ਜਗਿਆਸੂ ਵਿਰਲੇ ਵਿਰਲੇ ਕਰਦੇ ਨੇ, ਲੁਕਾਈ ਦੇ ਕੋਲੋਂ, ਸਰਬਤ ਜੀਵਾਂ ਦੇ ਕੋਲੋਂ ਨਹੀਂ ਹੁੰਦਾ। ਤਨ ਤੋਂ ਮਨ ਤੱਕ ਦਾ ਸਫ਼ਰ, ਇੱਦਾਂ ਕਹਿ ਲਈਏ ਸਰੀਰ ਤੋਂ ਆਤਮਾ ਤੱਕ ਦਾ ਸਫ਼ਰ ਜਿਸ ਨੇ ਕਰ ਲਿਆ ਨਾ, ਉਹ ਵਾਹਿਗੁਰੂ ਜੀ ਦੇ ਅੰਦਰ ਭੇਦ ਹੋ ਜਾਂਦਾ। ਦੁਨੀਆ ਰਾਤ ਦਿਨ ਦੌੜੀ ਫਿਰਦੀ ਏ ਪਰ ਤਨ ਤੋਂ ਮਨ ਤੱਕ ਨਹੀਂ ਪਹੁੰਚਿਆ ਜਾਂਦਾ, ਜਿਹੜਾ ਮਨ ਹੈ ਵੀ ਸਰੀਰ ਦੇ ਅੰਦਰ ਹੀ ਹੈ, ਕਿਉਂਕਿ ਬਿਰਤੀ ਬਾਹਰ ਮੁਖੀ ਏ ਨਾ। ਜੇ ਤੇ ਅੰਤਰ ਮੁਖੀ ਬਿਰਤੀ ਹੋਵੇ ਤੇ ਜੀਵ ਅੰਦਰ ਜਾਵੇ, ਪਰ ਜੀਵ ਆਪਣੇ ਅੰਦਰ ਤੇ ਜਾਂਦਾ ਹੀ ਨਹੀਂ, ਅੰਦਰ ਧਿਆਨ ਜੀਵ ਦਾ ਜਾਂਦਾ ਹੀ ਨਹੀਂ, ਬਾਹਰ ਨਹੀਂ ਦੌੜਦਾ, ਬਾਹਰ ਨਹੀਂ ਦੌੜਦਾ, ਗੁਫਾਵਾਂ ਵੱਲ ਨੂੰ, ਜੰਗਲਾਂ ਵੱਲ ਨੂੰ, ਮੜੀਆਂ ਵੱਲ ਨੂੰ, ਮੱਟਾਂ ਵੱਲ ਨੂੰ, ਮੁਜਾਵਰਾਂ ਵੱਲ ਨੂੰ, ਦੰਬੀਆਂ ਵੱਲ ਨੂੰ, ਪਖੰਡੀਆਂ ਵੱਲ ਨੂੰ, ਦੇਹ ਧਾਰੀਆਂ ਵੱਲ ਨੂੰ, ਕੰਨਾਂ ਵਿੱਚ ਮੰਤਰ ਦੇਣ ਵਾਲਿਆਂ ਨੂੰ, ਬਾਹਰ ਨੂੰ ਭੱਜਦਾ, ਬਾਹਰ ਨੂੰ ਭੱਜਦਾ, ਅੰਦਰ ਨਹੀਂ ਜਾਂਦਾ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਮਨ ਨਿਹਚਲ, ਜਿੰਨਾ ਦਾ ਮਨ ਨਿਹਚਲ ਹੋ ਗਿਆ, ਵਾਹਿਗੁਰੂ ਜੀ ਦੇ ਨਾਮ ਅੰਦਰ ਟਿਕਦਿਆਂ ਗਿਆ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਕਮਾਉਣ ਵਾਲਾ ਹੋ ਗਿਆ, ਉਹਨਾਂ ਨੂੰ ਆਉਣਾ ਜਾਣਾ ਨਹੀਂ ਹੁੰਦਾ। ਆਵਣ ਜਾਣ ਨਹੀਂ ਮਨ ਨਿਹਚਲ, ਮਨ ਚਲਾਏ ਮਾਨਗੀ ਤੋਂ ਰਹਿਤ, ਸਥਿਤ ਰੂਪ ਹੋ ਗਿਆ, ਟਿਕਾਓ ਵਿੱਚ ਆ ਗਿਆ, ਸਹਿਜ ਵਿੱਚ ਆ ਗਿਆ, ਮਨ ਲਿਵ ਵਾਲਾ ਹੋ ਗਿਆ, ਬੰਦਗੀ ਵਿੱਚ ਜੁੜ ਗਿਆ, ਉਹਨਾਂ ਦਾ ਜਨਮ ਲੈ ਲੈ ਕਰਕੇ ਬਹੁੜੋ ਆਉਣਾ ਤੇ ਮਰ ਮਰ ਕਰਕੇ ਜਾਣਾ ਨਹੀਂ ਹੁੰਦਾ ਹੈ। ਮਹਾਰਾਜ, ਇਹ ਮਨ ਨਿਹਚਲ ਹੁੰਦਾ ਕਿੰਨਾ ਦਾ, ਟਿਕਦਾ ਕਿੰਨਾ ਦਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਨ੍ਹਾਂ ਨੇ ਪੂਰਿਆ ਸਤਿਗੁਰਾਂ ਦੀ ਓਟ ਲਈ ਹੈ, ਜਿਨ੍ਹਾਂ ਨੇ ਪੂਰਿਆ ਸਤਿਗੁਰਾਂ ਜੀ ਦੀ ਟੇਕ ਪਕੜੀ ਹੈ, ਜੋ ਅੱਧਿਆਂ ਅਧੂਰਿਆਂ ਕੋਲ ਨਹੀਂ ਜਾਂਦੇ, ਦੰਬੀਆਂ ਪਖੰਡੀਆਂ ਕੋਲ ਨਹੀਂ ਜਾਂਦੇ, ਮੜੀਆਂ ਮੱਟਾਂ ਤੇ ਨਹੀਂ ਜਾਂਦੇ, ਪੈਗੰਬਰਾਂ ਅਵਤਾਰਾਂ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੇ, ਕੇਵਲ ਤਾਂ ਕੇਵਲ ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਕਮਾਉਂਦੇ ਨੇ। ਸਾਧ ਸੰਗਤ ਜੀ ਜਿਹੜੀਆਂ ਦੇਵ ਪਦਵੀਆਂ ਨੇ ਨਾ, ਇਹ ਵੀ ਇੱਕ ਉਪਾਧੀ ਹੈ, ਇੱਦਾਂ ਕਹਿ ਲਈਏ ਮਨੁੱਖ ਦੇ ਨਾਲੋਂ ਜ਼ਿਆਦਾ ਵਿਕਸਿਤ ਇੱਕ ਜੂਨ ਹੈ। ਜਿਵੇਂ ਪੰਛੀਆਂ ਦੇ ਨਾਲੋਂ, ਪਸ਼ੂਆਂ ਦੇ ਨਾਲੋਂ ਜ਼ਿਆਦਾ ਵਿਕਸਿਤ ਹੋਈ ਬੁੱਧੀ ਹੈ ਤੇ ਉਹ ਇਨਸਾਨ ਹੈ, ਉਹਨਾਂ ਦੇ ਨਾਲੋਂ ਜ਼ਿਆਦਾ ਉੱਤਮ ਹੈ, ਇਸੇ ਪ੍ਰਕਾਰ ਇਨਸਾਨਾਂ ਦੇ ਨਾਲੋਂ ਕੁਝ ਜ਼ਿਆਦਾ ਵਿਕਸਿਤ ਹੋ ਗਏ, ਜ਼ਿਆਦਾ ਤਪ ਕੀਤਾ, ਰਿੱਧੀਆਂ ਸਿੱਧੀਆਂ ਤੇ ਸ਼ਕਤੀਆਂ ਵਾਲੇ ਹੋ ਗਏ, ਜਿਨ੍ਹਾਂ ਵਿੱਚ ਰਿੱਧੀਆਂ ਸਿੱਧੀਆਂ ਸ਼ਕਤੀਆਂ ਆ ਗਈਆਂ, ਛੇ ਗੁਣ ਆ ਗਏ। ਸਾਧ ਸੰਗਤ ਜੀ, ਖੱਟ ਭੱਗਾ ਸੰਪੰਨ ਜਿਹ ਤਾਹੇ ਕਹਿਤ ਭਗਵਾਨ, ਜਿਹੜੇ ਛੇ ਗੁਣ ਸੰਪੰਨ ਹੋ ਗਏ ਉਹਨਾਂ ਨੂੰ ਫਿਰ ਭਗਵਾਨ ਕਿਹਾ ਜਾਣ ਲੱਗਾ, ਵਿਕਸਿਤ ਬੁੱਧੀ ਵਾਲੇ ਕਹਿ ਲਈਏ, ਜ਼ਿਆਦਾ ਤਪ ਵਾਲੇ ਕਹਿ ਲਈਏ। ਇਸ ਪ੍ਰਕਾਰ ਜਿਵੇਂ ਇਨਸਾਨ ਪਸ਼ੂਆਂ ਤੇ ਪੰਛੀਆਂ ਦੇ ਨਾਲੋਂ ਉੱਤਮ ਨੇ, ਇਵੇਂ ਦੇਵੀਆਂ ਤੇ ਦੇਵਤੇ ਇਨਸਾਨਾਂ ਦੇ ਨਾਲੋਂ ਰਿੱਧੀਆਂ ਸਿੱਧੀਆਂ ਕਰਕੇ ਉੱਤਮ ਗਿਣੇ ਗਏ, ਪਰ ਪਰਮੇਸ਼ਰ ਜੀ ਦੀ ਤੱਕ, ਪਰਮੇਸ਼ਰ ਜੀ ਤੱਕ ਪਹੁੰਚ ਰਿੱਧੀਆਂ ਸਿੱਧੀਆਂ ਕਰਕੇ ਵੀ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਦੇਵੀਆਂ ਦੇਵਤੇ ਆਪ ਵੀ ਮੁਕਤ ਨਹੀਂ। ਤੂੰ ਕਹੀਏ ਤਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾ ਛਪਾਨੀ, ਭਗਵਤੀ ਦੇਵੀ ਭਵਾਨੀ ਵੀ ਸਾਧ ਸੰਗਤ ਜੀ ਰਿੱਧੀਆਂ ਸਿੱਧੀਆਂ ਪਦਾਰਥ ਦੇ ਸਕਦੀ ਹੈ, ਮੁਕਤੀ ਨਹੀਂ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਵਾਹਿਗੁਰੂ ਜੀ ਦੇ ਨਾਲ ਮੇਲ ਦਿੰਦੇ ਨੇ, ਜਿਹੜੇ ਜੀਵਦੇ ਜੀ ਹੀ ਜੀਵਨ ਮੁਕਤ ਅਵਸਥਾ ਦੇ ਦਾਨੀ ਨੇ, ਕਿਰਪਾਲਤਾ ਕਰਕੇ ਕੇਵਲ ਮੁਕਤੀ, ਵਿਦੇਹ ਮੁਕਤੀ ਦੀ ਦਾਤ ਦੇ ਦੇਣਾ ਕਰਦੇ ਨੇ। ਇਸ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਪੂਰੇ ਸਤਿਗੁਰਾਂ ਦੇ ਨਾਲ ਜੁੜਨੇ ਦਾ ਉਪਦੇਸ਼ ਦਿੰਦੇ ਨੇ, ਪੂਰੇ ਗੁਰ ਕਾ ਸੁਣੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਫਿਰ ਵਾਹਿਗੁਰੂ ਜੀ ਨੂੰ ਅੰਗ ਸੰਗੀ ਦੇਖ ਲਵੇਗਾ, ਨਿਕਟ ਹਿਰਦੇ ਸਥਾਨ ਦੇ ਅੰਦਰ ਹੀ ਦੇਖ ਲਵੇਗਾ, ਫਿਰ ਵਾਹਿਗੁਰੂ ਜੀ ਦੂਰ ਨਹੀਂ। ਹਜ਼ੂਰ ਫਰਮਾਵਣਾ ਕਰਦੇ ਨੇ, ਗੁਰ ਪੂਰੇ ਕੀ ਓਟ ਗਹੀ, ਭਾਈ ਜਿਨ੍ਹਾਂ ਨੇ ਪੂਰਿਆਂ ਸਤਿਗੁਰਾਂ ਦੀ ਓਟ ਧਾਰਨ ਕੀਤੀ ਏ, ਉਹਨਾਂ ਦਾ ਮਨ ਸਥਿਤ ਹੋਇਆ, ਜਿਨ੍ਹਾਂ ਦਾ ਮਨ ਸਥਿਤ ਹੋਇਆ ਉਹ ਆਉਣ ਜਾਣ ਤੋਂ ਰਹਿ ਗਏ ਹਨ, ਆਉਣਾ ਜਾਣਾ ਉਹਨਾਂ ਦਾ ਮਿਟ ਗਿਆ ਹੈ।
1: ਨਾਨਕ ਰਾਮ ਨਾਮ ਜਪ ਗੁਰਮੁਖ।
0: ਮਹਾਰਾਜ, ਫਿਰ ਸਾਡੇ ਕਰਨੇ ਯੋਗ ਕਾਰਜ ਕੀ ਹੈ, ਕਿਹੜਾ ਕਾਰਜ ਕਰੀਏ ਕਿ ਅਸੀਂ ਵੀ ਤਰ ਜਾਈਏ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਤਾ ਹੋ ਕਰਕੇ ਬਚਨ ਕਰਦੇ ਨੇ, ਭਾਈ ਰਾਮ ਨਾਮ ਜਪ ਗੁਰਮੁਖ, ਮਨਮੁਖ ਤਾਈਆਂ ਨੂੰ ਛੱਡ ਕੇ ਗੁਰਮੁਖ ਹੋ ਜਾ, ਤੇ ਗੁਰਮੁਖ ਤਾਈ ਦੇ ਸਹਿਤ ਹੋ ਕਰਕੇ ਸਰਬ ਵਿਆਪੀ ਰਮੇ ਹੋਏ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ ਕਰ, ਇਕਾਂਤ ਵਿੱਚ ਵੀ ਗੁਰਮੰਤਰ ਨੂੰ ਕਦੇ ਤਿਆਗਣਾ ਨਹੀਂ, ਤੇ ਸਤ ਸੰਗਤ ਵਿੱਚ ਬੈਠ ਕਰਕੇ ਵੀ ਸਰਵਣ ਕਰ ਤੇ ਜਪਣਾ ਕਰ ਸਤਨਾਮ ਸ੍ਰੀ ਵਾਹਿਗੁਰੂ। ਰਾਮ ਨਾਮ ਜਪ ਗੁਰਮੁਖ, ਗੁਰਮੁਖ ਖੱਖੇ ਨੂੰ ਸਿਹਾਰੀ ਹੈ, ਜਿਹੜੇ ਮੁਖੀ ਗੁਰੂ ਨੇ, ਪ੍ਰਧਾਨ ਗੁਰੂ ਨੇ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਮੀਰਾਂ ਦੇ ਮੀਰ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਪੂਰੇ ਸਤਿਗੁਰ ਦੇਵ ਪਿਤਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਾਧ ਸੰਗਤ ਜੀ, ਬਾਪ ਵੱਡਾ ਭਾਰੀ ਸਮਰੱਥਾ ਵਾਲਾ ਹੋਵੇ, ਪੁੱਤ ਜਾ ਕੇ ਨੌਕਰ ਦੇ ਤਰਲੇ ਕੱਢਦਾ ਫਿਰੇ, ਇੱਕ ਇੱਕ ਵਸਤੂ ਬਦਲੇ, ਉਸ ਨੂੰ ਨਿਕੰਮਾ, ਉਸ ਨੂੰ ਇਸੇ ਪ੍ਰਕਾਰ ਅਕਲ ਤੋਂ ਹੀਣਾ ਮੂਰਖੀ ਆਖਿਆ ਜਾਵੇਗਾ ਨਾ। ਤੇ ਪਿਤਾ ਸਮਰੱਥ ਹੋਵੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਤੇ ਪ੍ਰਾਣੀ ਜਾ ਕੇ ਦੰਬੀਆਂ ਪਖੰਡੀਆਂ ਦੇਵੀ ਦੇਵਤਿਆਂ ਤੇ ਕਬਰਾਂ ਤੋਂ ਜਾ ਕੇ ਇੱਕ ਇੱਕ ਦਾਤ ਮੰਗਦਾ ਫਿਰੇ, ਫਿਰ ਮੂਰਖੀ ਕਿਹਾ ਜਾਵੇਗਾ ਨਾ, ਅਗਿਆਨੀ ਹੀ ਕਿਹਾ ਜਾਵੇਗਾ ਨਾ, ਫਿਰ ਇਸ ਪ੍ਰਕਾਰ ਉਹ ਕਮਲਾ ਝੱਲਾ ਬੌਰਾ ਹੀ ਕਿਹਾ ਜਾਵੇਗਾ ਨਾ, ਉਹ ਮਸਤਾਨਾ ਮਨਮੁਖ ਹੀ ਕਿਹਾ ਜਾਵੇਗਾ ਨਾ, ਉਹ ਸਿਆਣਾ ਨਹੀਂ ਕਿਹਾ ਜਾ ਸਕਦਾ। ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ ਗੁਰਮੁਖ ਮੁਖੀ ਗੁਰੂ ਪ੍ਰਧਾਨ ਗੁਰੂ ਪੂਰੇ ਗੁਰੂ ਗੁਰੂਆਂ ਦੇ ਗੁਰੂ ਆਤਮ ਗਿਆਨ ਦੇ ਦਾਤੇ ਸਤਿਗੁਰੂ ਜੀ ਤੋਂ ਉਪਦੇਸ਼ ਲੈ ਕਰਕੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਵਾਹਿਗੁਰੂ ਜੀ ਦੀ ਬੰਦਗੀ ਕਰੋ
1: ਸੁਹਾਗਣ ਸੱਚ ਸਹੀ
0: ਜਿਨ੍ਹਾਂ ਨੇ ਪੂਰਿਆ ਸਤਿਗੁਰਾਂ ਦੇ ਉਪਦੇਸ਼ ਦੁਆਰਾ ਬੰਦਗੀ ਕੀਤੀ ਏ ਉਹਨਾਂ ਨੇ ਵਰ ਸਰੂਪ ਵਿੱਚ ਸੁਹਾਗ ਸਰੂਪ ਵਿੱਚ ਪਤੀ ਜੀ ਨੂੰ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ ਧਨ ਸੁਹਾਗਣ ਉਹ ਜਗਿਆਸੂ ਰੂਪ ਇਸਤਰੀ ਸੁਹਾਗਣ ਹੋਈ ਹੈ ਧਨ ਸੁਹਾਗਣ ਧਨਤਾ ਤੇ ਯੋਗ ਨੇ ਉਹ ਸੁਹਾਗਣਾ ਜਗਿਆਸੂ ਰੂਪ ਇਸਤਰੀਆਂ ਸੱਚ ਸਹੀ ਜਿਨ੍ਹਾਂ ਨੇ ਸੱਚ ਸਰੂਪ ਪਰਮੇਸ਼ਰ ਜੀ ਨੂੰ ਸਹੀ ਕੀਤਾ ਹੈ ਨਿਸ਼ਚੈ ਕੀਤਾ ਹੈ ਕਿ ਪਰਮੇਸ਼ਰ ਜੀ ਹੀ ਮਨ ਬਾਣੀ ਸਰੀਰ ਦੇ ਮਾਲਕ ਨੇ ਪਰਮੇਸ਼ਰ ਜੀ ਹੀ ਸਵਾਸਾਂ ਦਾ ਆਸਰਾ ਰੂਪ ਨੇ ਪਰਮੇਸ਼ਰ ਜੀ ਹੀ ਸਾਰੇ ਸੁੱਖਾਂ ਦੇ ਦਾਤਾ ਰੂਪ ਨੇ ਪਰਮੇਸ਼ਰ ਜੀ ਹੀ ਦੁੱਖਾਂ ਨੂੰ ਮੇਟਣ ਵਾਲੇ ਨੇ ਪਰਮੇਸ਼ਰ ਜੀ ਹੀ ਮੁਕਤੀ ਦੇ ਕਰਨ ਵਾਲੇ ਨੇ ਪਰਮੇਸ਼ਰ ਜੀ ਹੀ ਜੀਵਨ ਨੂੰ ਸਫਲਿਆ ਕਰਨ ਵਾਲੇ ਨੇ ਪਰਮੇਸ਼ਰ ਜੀ ਦੀ ਹੀ ਬੰਦਗੀ ਕਰੀਏ ਤੇ ਪਰਮੇਸ਼ਰ ਜੀ ਦੀ ਪ੍ਰਾਪਤੀ ਹੁੰਦੀ ਹੈ ਸੱਚ ਸਹੀ ਜਿਨ੍ਹਾਂ ਨੇ ਨਿਸ਼ਚੇ ਕਰਕੇ ਪਰਮੇਸ਼ਰ ਜੀ ਨੂੰ ਸੱਚ ਸਰੂਪ ਜਾਣ ਕੇ ਬੰਦਗੀ ਕੀਤੀ ਏ ਉਹ ਜਗਿਆਸੂ ਰੂਪ ਇਸਤਰੀਆਂ ਧਨਤਾ ਦੇ ਯੋਗ ਨੇ ਤੇ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਆਨੰਦ ਵਾਲੀਆਂ ਹਨ ਜੀਓ
1: ਮਹਲਾ ਪਹਿਲਾ
0: ਸਾਧ ਸੰਗਤ ਜੀ ਇਹ ਪਾਵਨ ਉਪਦੇਸ਼ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਸੰਗਤਾਂ ਦੀ ਬੇਨਤੀ

0: ਅੱਜ ਜੇਕਰ ਨਾਮ ਨੂੰ ਮੁਕਤੀ ਦਾਤਾ ਜਾਣੀਏ, ਨਾਮ ਨੂੰ ਸ੍ਰਿਸ਼ਟੀ ਦਾ ਉਧਾਰ ਕਰਤਾ ਜਾਣੀਏ, ਤੇ ਫਿਰ ਸ੍ਰਿਸ਼ਟੀ ਦੇ ਸਾਰੇ ਜੀਵਾਂ ਦਾ ਉਧਾਰ ਕਿਉਂ ਨਹੀਂ ਹੋ ਜਾਂਦਾ, ਸਾਰੇ ਕਿਉਂ ਨਹੀਂ ਤਰ ਜਾਂਦੇ? ਤੇ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਸਾਚੀ ਸੁਰਤ ਨਾਮ ਨਹੀਂ ਤ੍ਰਿਪਤ। ਭਾਈ ਜਿਨ੍ਹਾਂ ਦੀ ਨਾਮੀ ਪਰਮੇਸ਼ਰ ਜੀ ਦੇ ਅੰਦਰ ਸੱਚੀ ਪ੍ਰੀਤੀ ਨਹੀਂ ਲੱਗੀ, ਪ੍ਰੀਤੀ ਨਾ ਲੱਗਣੇ ਕਰਕੇ ਮਨ ਦੀ ਸੁਰਤ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਨਹੀਂ ਲੱਗੀ, ਉਹ ਪਦਾਰਥਾਂ ਵਿੱਚ ਲੱਗ ਕਰਕੇ ਖੁਆਰ ਹੁੰਦੇ ਰਹਿੰਦੇ ਨੇ, ਉਹ ਤ੍ਰਿਸ਼ਨਾ ਦੇ ਮਾਰੇ ਹੋਏ ਮਰਦੇ ਰਹਿੰਦੇ ਨੇ, ਉਹਨਾਂ ਦੇ ਮਨ ਚਾਹੇ ਕਿੰਨੇ ਵੀ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ, ਨਹੀਂ ਤ੍ਰਿਪਤ ਹੈ, ਮਨ ਤ੍ਰਿਪਤੇ ਦੇ ਨਹੀਂ, ਮਨ ਰੱਜਦੇ ਹੀ ਨਹੀਂ। ਸਹਿਸ ਖੱਟੇ ਲੱਖ ਕਉ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ੈ ਪਾਵੈ। ਇਸ ਪ੍ਰਕਾਰ ਭਾਈ ਉਹਨਾਂ ਦੇ ਮਨ ਨੂੰ ਕਦੇ ਤ੍ਰਿਪਤੀ ਨਹੀਂ ਆਉਂਦੀ। ਚਾਹੀਦਾ ਤੇ ਇਹ ਸੀ ਜਿਵੇਂ ਜਿਵੇਂ ਸੁੱਖ ਮਿਲਣ ਤਿਵੇਂ ਤਿਵੇਂ ਵਾਹਿਗੁਰੂ ਜੀ ਦਾ ਬਹੁਤਾ ਸ਼ੁਕਰਾਨਾ ਕੀਤਾ ਜਾਵੇ। ਵਾਹਿਗੁਰੂ ਜੀ ਆਪ ਜੀ ਦਾ ਧੰਨਵਾਦ, ਆਪ ਜੀ ਨੇ ਹੋਰ ਸੁੱਖ ਦਿੱਤੇ, ਪਹਿਲਾਂ ਵੀ ਸੁੱਖ ਬਖਸ਼ਦੇ ਆ ਰਹੇ ਹੋ ਮਹਾਰਾਜ, ਸੁੱਖਾਂ ਦੇ ਭੰਡਾਰ ਜੀ ਹੋਰ ਸੁੱਖ ਦਿੱਤੇ, ਕਰਨਾ ਤੇ ਚਾਹੀਦਾ ਸ਼ੁਕਰਾਨਾ। ਮਹਾਰਾਜ ਜੀ ਆਪ ਜੀ ਨੇ ਕਿਰਪਾ ਕਰਕੇ ਤੰਦਰੁਸਤੀ ਦਿੱਤੀ, ਬਣਦਾ ਸੀ ਧੰਨਵਾਦ ਕਰਨਾ, ਮਹਾਰਾਜ ਆਪ ਜੀ ਦਾ ਧੰਨਵਾਦ, ਆਪ ਜੀ ਨੇ ਪਦਾਰਥ ਦਿੱਤੇ, ਛਕਣ ਛਕਾਉਣ ਦੇ, ਭੁੰਚਣ ਦੇ, ਭੋਗਣ ਦੇ, ਸਾਰੇ ਸੁੱਖਾਂ ਦੇ ਸਾਧਨ ਦਿੱਤੇ। ਪਰ ਜਿਹੜਾ ਮਨਮੁਖ ਪ੍ਰਾਣੀ ਹੈ ਉਹ ਸ਼ੁਕਰਾਨਾ ਨਹੀਂ ਵਾਹਿਗੁਰੂ ਜੀ ਦਾ ਕਰਦਾ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਬਜਾਏ ਆਪਣੇ ਆਪ ਤੇ ਹੰਕਾਰ ਕਰਨਾ ਸ਼ੁਰੂ ਕਰ ਦਿੰਦਾ, ਮੈਂ ਇੰਨੇ ਪਦਾਰਥ ਇਕੱਠੇ ਕਰ ਲਏ, ਮੈਂ ਇੰਨੇ ਲੱਖ ਕਮਾ ਲਏ, ਮੈਂ ਇੰਨੇ ਕਰੋੜਾਂ ਜੋੜ ਲਏ, ਮੈਂ ਦੋ ਮੰਜ਼ਲੀ, ਚਾਰ ਮੰਜ਼ਲੀ, ਪੰਜ ਮੰਜ਼ਲੀ, ਪੰਜ ਮਾਲਿਆਂ ਵਾਲਾ ਘਰ ਬਣਾ ਲਿਆ, ਮੈਂ ਸਭਨਾਂ ਤੋਂ ਉੱਚਾ ਆਪਣਾ ਮਕਾਨ, ਆਪਣਾ ਘਰ, ਆਪਣੀ ਕੋਠੀ, ਆਪਣਾ ਬੰਗਲਾ ਖੜਾ ਕਰ ਲਿਆ, ਮੈਂ ਸਭਨਾਂ ਤੋਂ ਚੰਗੀ ਗੱਡੀ ਲੈ ਆਂਦੀ। ਚਾਹੀਦਾ ਤੇ ਸੀ ਪਰਮੇਸ਼ਰ ਜੀ ਦਾ ਸ਼ੁਕਰਾਨਾ ਕਰਨਾ, ਮਹਾਰਾਜ ਇਹ ਸਾਰੀਆਂ ਦਾਤਾਂ ਦਿੱਤੀਆਂ ਆਪ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਪਰ ਇਹ ਜੀਵ ਐਸਾ ਪਾਮਰ ਹੋ ਰਿਹਾ ਹੈ, ਸ਼ੁਕਰਾਨਾ ਨਹੀਂ ਕਰਦਾ ਬਲਕਿ ਅਹੰਕਾਰ ਕਰਦਾ ਹੈ, ਹਉਮੈ ਕਰਦਾ ਹੈ, ਹਉਮੈ ਕਰਤ ਗਵਾਇਆ। ਇਸ ਕਰਕੇ ਭਾਈ ਦੁਨਿਆਵੀ ਜੀਵਾਂ ਨੇ ਹਉਮੈ ਕਰਦਿਆਂ ਨੇ ਆਪਣੇ ਮਨੁੱਖਾ ਜਨਮ ਨੂੰ ਅਜਾਈ ਗਵਾ ਲਿਆ ਹੈ।
1: ਪਰ ਧਨ ਪਰ ਨਾਰੀ ਰਤ ਨਿੰਦਾ,
0: ਫਿਰ ਰਤ ਕਰਨੀ ਸੀ, ਪਿਆਰ ਕਰਨਾ ਸੀ ਵਾਹਿਗੁਰੂ ਜੀ ਦੀ ਬੰਦਗੀ ਦੇ ਅੰਦਰ, ਪਰ ਮਨਮੁਖੀ ਜੀਵਾਂ ਨੇ ਪਰ ਧਨ ਪਰਾਏ ਧਨ ਦੇ ਵਿੱਚ ਆਪਣਾ ਮਨ ਲਾ ਲਿਆ। ਕਿਵੇਂ ਪਰਾਇਆਂ ਦਾ ਧਨ ਖੋਹ ਖਿੰਝ ਕਰਕੇ, ਦੂਜਿਆਂ ਦੀਆਂ ਜੇਬਾਂ ਵਿੱਚੋਂ ਵਲ ਕਰਕੇ, ਛਲ ਕਰਕੇ, ਠੱਗੀ ਮਾਰ ਕੇ ਆਪਣੀ ਪੋਕਿਟ, ਆਪਣੀ ਜੇਬ ਵਿੱਚ ਪਾ ਲਵਾਂ, ਆਪਣੀ ਤਿਜੋਰੀ ਆਪਣੇ ਬੈਂਕ ਅਕਾਊਂਟ ਵਿੱਚ ਪਾ ਲਵਾਂ, ਇਕੱਠਾ ਕਰ ਲਵਾਂ, ਮਨ ਲਾ ਲਿਆ ਪਰਾਏ ਧਨ ਦੇ ਅੰਦਰ, ਪਰ ਨਾਰੀ। ਇਸ ਪ੍ਰਕਾਰ ਪਰ ਇਸਤਰੀਆਂ ਦੇ ਅੰਦਰ ਮਨ ਦਾ ਮੋਹ, ਉਹਨਾਂ ਦਾ ਰੂਪ ਇਤਿਆਦਿਕ ਦੇਖਣ ਦੇ ਵਿੱਚ ਲਾ ਲਿਆ ਵਿਕਾਰ ਦੀ ਨਜ਼ਰ ਦੇ ਨਾਲ, ਰਤ ਨਿੰਦਾ। ਤੇ ਜਿਹੜੀ ਪ੍ਰੀਤੀ ਹੈ ਨਾ, ਉਹ ਪਰਾਇਆਂ ਦੀ ਨਿੰਦਿਆ ਵਿੱਚ ਲਾ ਲਈ। ਕਿਸੇ ਦੀ ਤਰੱਕੀ ਵੇਖ ਕੇ ਜ਼ਰੀ ਨਹੀਂ ਜਾਂਦੀ, ਜਿਸ ਦੇ ਕੋਲੋਂ ਤਰੱਕੀ ਨਹੀਂ ਜਰੀ ਜਾਂਦੀ ਉਹ ਨਿੰਦਿਆ ਕਰੇਗਾ ਹੀ ਕਰੇਗਾ। ਕਿਉਂ? ਹਿਰਦੇ ਦੇ ਅੰਦਰ ਹਉਮੈ ਆ, ਮੈਂ ਵੱਡਾ, ਦੂਜਾ ਕਿਵੇਂ ਵੱਡਾ ਹੋ ਜਾਵੇ? ਜਦੋਂ ਦੂਸਰਾ ਵੱਡਾ ਹੋ ਜਾਂਦਾ, ਫਿਰ ਨਿੰਦਿਆ ਕਰਕੇ ਦੂਸਰਿਆਂ ਦੀਆਂ ਨਜ਼ਰਾਂ ਚੋਂ ਗਿਰਾਉਣ ਦਾ ਯਤਨ ਕਰਦਾ ਹੈ, ਤੇ ਆਪਣੇ ਮਨ ਦੀ ਅੱਗ ਨੂੰ, ਮਨ ਦੀ ਗਰਮੀ ਨੂੰ ਕੱਢਦਾ ਨਿੰਦਿਆ ਦੇ ਬੋਲਾਂ ਦੇ ਨਾਲ। ਹਜ਼ੂਰ ਫਰਮਾਉਂਦੇ ਨੇ ਇਹ ਹੈ ਜੀਵਾਂ ਦੇ ਡੁੱਬ ਜਾਣ ਦਾ ਕਾਰਨ, ਇਸ ਕਰਕੇ ਨਹੀਂ ਤਰਦੇ। ਪਰਾਏ ਧਨ ਦੇ ਵਿੱਚ ਚਿੱਤ ਲਾਇਆ ਹੋਇਆ, ਪਰਾਈਆਂ ਇਸਤਰੀਆਂ ਇਤਿਆਦਿਕਾਂ ਨੂੰ ਮੈਲੀ ਨਜ਼ਰ ਦੇ ਨਾਲ ਦੇਖਣ ਵਿੱਚ ਪ੍ਰੀਤੀ ਲਾਈ ਹੋਈ ਏ, ਤੇ ਜਿਹੜਾ ਮਨ ਦਾ ਪਿਆਰ ਪਰਾਈ ਨਿੰਦਿਆ ਦੇ ਵਿੱਚ ਦਿੱਤਾ ਹੋਇਆ ਹੈ,
1: ਬਿਖ ਖਾਈ ਦੁੱਖ ਪਾਇਆ,
0: ਜੀਵਾਂ ਨੇ ਪਰਾਇਆ ਧਨ ਖਾਣ ਰੂਪੀ ਬਿਖ ਖਾਈ ਜ਼ਹਿਰ ਖਾਧੀ ਹੈ, ਪਰਾਇਆ ਰੂਪ ਤੱਕਣ ਰੂਪੀ ਜ਼ਹਿਰ ਨੇਤਰਾਂ ਰੂਪੀ ਡੁੰਨਿਆ ਦੇ ਨਾਲ ਖਾਧੀ ਹੈ, ਪਰਾਈ ਨਿੰਦਿਆ ਕਰਨੇ ਰੂਪੀ ਜ਼ਹਿਰ ਰਸਨਾ ਦੇ ਨਾਲ ਖਾਧੀ ਹੈ। ਇਹ ਨਿੰਦਿਆ ਕਰਨੀ, ਇਹ ਜ਼ਹਿਰ ਖਾਣੀ ਹੈ। ਜਿਵੇਂ ਜ਼ਹਿਰ ਖਾਣ ਵਾਲਾ ਮਰ ਜਾਂਦਾ ਨਾ, ਨਿੰਦਿਆ ਕਰਨ ਵਾਲਾ ਭਵ ਸਾਗਰ ਵਿੱਚ ਡੁੱਬ ਜਾਂਦਾ ਹੈ। ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਜਿਸਨੇ ਜ਼ਹਿਰ ਖਾਧਾ ਉਹ ਮਰੇਗਾ ਹੀ ਮਰੇਗਾ, ਤੇ ਜਿਹੜਾ ਨਿੰਦਿਆ ਕਰਦਾ ਉਹ ਡੁੱਬੇਗਾ ਹੀ ਡੁੱਬੇਗਾ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਹ ਹੈ ਕਾਰਨ ਜੀਵਾਂ ਦੇ ਦੁਖੀ ਹੋਣ ਦਾ, ਜ਼ਹਿਰ ਖਾਂਦੇ ਨੇ ਪਰਾਇਆ ਰੂਪ, ਪਰਾਇਆ ਧਨ ਤੇ ਪਰਾਈ ਨਿੰਦਿਆ ਰੂਪੀ, ਇਸ ਕਰਕੇ ਜੀਵ ਬਹੁਤੇ ਦੁੱਖ ਨੂੰ ਪਾਉਂਦੇ ਨੇ। ਦੁੱਖ ਪਾਇਆ ਜੀਵਨ ਕਾਲ ਵਿੱਚ ਦੁੱਖ ਪਾਉਂਦੇ ਨੇ। ਨਿੰਦਿਆ ਕਰਨ ਵਾਲਾ ਜਿਸ ਦੀ ਨਿੰਦਿਆ ਕਰਦਾ ਉਸਦੀ ਤਰੱਕੀ ਨੂੰ ਵੇਖ ਵੇਖ ਕੇ ਦੁੱਖ ਪਾਈ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਇਨਸਾਨ ਉਹਨਾਂ ਆਪਣੇ ਦੁੱਖਾਂ ਕਰਕੇ ਦੁਖੀ ਨਹੀਂ ਜਿੰਨਾ ਦੂਜੇ ਦੇ ਸੁੱਖਾਂ ਕਰਕੇ ਸੁਖੀ ਹੈ। ਉਹਨੂੰ ਸੁੱਖ ਕਿਉਂ ਮਿਲ ਗਏ? ਦੂਜਿਆਂ ਨੂੰ ਸੁਖੀ ਵੇਖ ਵੇਖ ਕੇ ਹੀ ਦੁਖੀ ਹੋਈ ਜਾਂਦਾ, ਝੁਰੀ ਜਾਂਦਾ, ਮਨ ਕੱਢਦਾ ਰਹਿੰਦਾ, ਝੁਰਦਾ ਰਹਿੰਦਾ। ਉਸ ਨੂੰ ਸੁੱਖ ਕਿਵੇਂ ਮਿਲ ਗਏ, ਉਸ ਦੀ ਤਰੱਕੀ ਕਿਵੇਂ ਹੋ ਗਈ, ਉਹ ਧਨ ਵਾਲਾ ਕਿਵੇਂ ਹੋ ਗਿਆ, ਉਸ ਦੀ ਗੱਡੀ ਕਿਵੇਂ ਆ ਗਈ, ਉਹਦਾ ਘਰ ਕਿਵੇਂ ਬਣ ਗਿਆ। ਕੋਈ ਮਕਾਨ ਖਰੀਦ ਲਵੇ ਨਾ ਤੇ ਸਭ ਤੋਂ ਪਹਿਲੀ ਗੱਲ ਹੀ ਹੁੰਦੀ, ਇਹਨੇ ਘਰ ਕਿਵੇਂ ਲੈ ਲਿਆ। ਇਹ ਨਿੰਦਿਆ ਬੋਲਦੀ ਹੈ, ਈਰਖਾ ਮਨ ਚੋਂ ਨਿਕਲ ਰਹੀ ਹੈ ਜ਼ੁਬਾਨ ਦੇ ਵਿੱਚੋਂ ਬੋਲ ਰੂਪ ਹੋ ਕਰਕੇ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਇਹ ਹੈ ਜੀਵਾਂ ਦੇ ਜਨਮ ਮਰਨ ਦਾ ਕਾਰਨ, ਨਿੰਦਿਆ ਰੂਪੀ ਪਰਾਇਆ ਰੂਪ, ਵੇਖਣ ਰੂਪੀ ਪਰਾਇਆ ਧਨ ਰੂਪੀ, ਵੇਖ ਖਾਈ ਜ਼ਹਿਰ ਖਾਧੀ ਇਹ ਜੀਵਾਂ ਨੇ। ਇਸ ਕਰਕੇ ਜੀਵਨ ਕਾਲ ਵਿੱਚ ਸਾੜੇ ਦਾ, ਝੋਰੇ ਦਾ, ਪਛਤਾਵੇ ਦਾ ਦੁੱਖ ਪਾਇਆ, ਲਾਂਤਾਂ ਪੈਂਦੀਆਂ ਫਿਰ ਦੁੱਖ ਪਾਉਂਦੇ ਨੇ, ਤੇ ਜਨਮ ਮਰਨ ਦਾ ਵੱਡਾ ਭਾਰੀ ਦੁੱਖ ਪਾਇਆ, ਨਰਕਾਂ ਇਤਿਆਦਿਕਾਂ ਦਾ ਦੁੱਖ ਤਿੰਨਾਂ ਨੇ ਪਾਇਆ ਹੈ। ਮਹਾਰਾਜ ਇਹ ਫਿਰ ਔਗਣ ਛੁੱਟਦੇ ਕਿਉਂ ਨਹੀਂ? ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਔਗਣ ਛੁੱਟਣੇ ਸੀ ਗੁਰ ਸ਼ਬਦ ਦੀ ਕਮਾਈ ਦੇ ਨਾਲ। ਕਿੰਨੀ ਤਪਸ਼ ਹੋਵੇ, ਜਿਵੇਂ ਜਿਵੇਂ ਠੰਡਾ ਪਾਣੀ ਪਾਈ ਜਾਈਏ ਤਪਸ਼ ਮਿਟਦੀ ਜਾਂਦੀ ਹੈ ਨਾ। ਭਾਂਡਾ ਗਰਮ ਹੋਵੇ, ਤੱਤਾ ਹੋਵੇ, ਅੱਗ ਤੇ ਰੱਖ ਕੇ ਕੋਈ ਚੀਜ਼ ਵਸਤੂ ਬਣਾਈ ਹੋਵੇ ਤੇ ਭਾਂਡਾ ਤਪਿਆ ਹੋਵੇ ਤੇ ਠੰਡਾ ਕਰਨਾ ਹੋਵੇ ਤੇ ਕੀ ਕੀਤਾ ਜਾਂਦਾ ਜੀ? ਪਾਣੀ ਥੱਲੇ ਕਰ ਦਿਓ, ਪਾਣੀ ਪੈਂਦੇ ਆ ਭਾਂਡਾ ਠੰਡਾ ਹੋ ਜਾਂਦਾ। ਜਦੋਂ ਅੰਮ੍ਰਿਤ ਜਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪੈਂਦਾ ਹੈ ਤੇ ਮਨ ਰੂਪੀ ਭਾਂਡਾ ਜਿਹੜਾ ਕਾਮ ਦੀ ਅੱਗ ਵਿੱਚ, ਕ੍ਰੋਧ ਦੀ ਅੱਗ ਵਿੱਚ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ, ਇਹ ਠੰਡਾ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਗੁਰ ਸ਼ਬਦ ਨੂੰ ਚੀਨਣਾ ਵਿਚਾਰਨਾ ਸੀ ਮਨ ਦੇ ਅੰਦਰ, ਪਰ ਜਿਨ੍ਹਾਂ ਨੇ ਗੁਰ ਸ਼ਬਦ ਨੂੰ ਚੀਨਿਆ ਨਹੀਂ, ਭੈ ਕਪਟ ਨਾ ਛੂਟੈ, ਨਾ ਤੇ ਫਿਰ ਉਹਨਾਂ ਦੇ ਮਨ ਦਾ ਡਰ ਮਿਟਦਾ ਤੇ ਨਾ ਹੀ ਇਸ ਪ੍ਰਕਾਰ ਆਵਣ ਜਾਣ ਤੋਂ ਉਹ ਕਪਟ ਕਰਨ ਵਾਲੇ ਛੁੱਟਦੇ ਨੇ। ਜਿਨ੍ਹਾਂ ਨੇ ਕਪਟ ਹੀ ਨਹੀਂ ਛੱਡਿਆ, ਵਲਸ਼ਾਲੀ ਨਹੀਂ ਛੱਡਿਆ, ਮਨ ਰੂਪੀ ਤਪ ਦੇ ਭਾਂਡੇ ਨੂੰ ਠੰਡਾ ਕਰਨ ਵਾਸਤੇ ਗੁਰ ਸ਼ਬਦ ਦੀ ਵਿਚਾਰ ਨਹੀਂ ਕੀਤੀ।
1: ਮਨ ਮੁਖ ਮਾਇਆ ਮਾਇਆ,
0: ਐਸੇ ਜਿਹੜੇ ਪ੍ਰਾਣੀ ਨੇ ਮਨ ਦੇ ਅੰਦਰ ਪਦਾਰਥਾਂ ਦੀ ਭੁੱਖ ਬਣੀ ਰਹਿੰਦੀ ਏ, ਮਨ ਕਰਕੇ ਵੀ ਹਾਏ ਮਾਇਆ ਕਰਦੇ ਰਹਿੰਦੇ ਨੇ। ਮੁਖ ਦੇ ਵਿੱਚੋਂ ਜ਼ਬਾਨ ਦੇ ਨਾਲ ਵੀ ਹਰ ਹਾਏ ਮਾਇਆ ਕਰਦੇ ਰਹਿੰਦੇ ਨੇ। ਐਸੇ ਜੀਵ ਦੇਖੇ ਜਾਂਦੇ ਨੇ, ਲੱਖਾਂ ਦੇ ਕਰੋੜਾਂ ਦੇ ਮਾਲਕ ਕਹਿੰਦੇ ਜੀ ਹੈ ਨਹੀਂ, ਕੁਝ ਵੀ ਹੈ ਨਹੀਂ, ਕਾਰੋਬਾਰ ਚੱਲਦਾ ਹੀ ਨਹੀਂ, ਪੈਸਾ ਹੈ ਹੀ ਨਹੀਂ। ਉਹਨਾਂ ਦੀ ਭਾਵਨਾ ਹੁੰਦੀ ਦੂਜੇ ਨੂੰ ਪਤਾ ਨਾ ਲੱਗ ਜਾਵੇ ਮੇਰੇ ਕੋਲ ਕਿੰਨਾ। ਭਾਈ ਜੇ ਕਿਸੇ ਨੂੰ ਪਤਾ ਲੱਗ ਜਾਵੇ ਫਿਰ ਕਿਹੜਾ ਵੰਡਾ ਕੇ ਲੈ ਜਾਣਾ? ਵਾਹਿਗੁਰੂ ਜੀ ਦੀਆਂ ਦਾਤਾਂ ਨੇ ਸ਼ੁਕਰਾਨਾ ਕਰਨ ਦੀ ਬਜਾਏ ਝੂਠ ਹੀ ਬੋਲੀ ਜਾਂਦਾ, ਫਿਰ ਇੱਕ ਦਿਨ ਐਸਾ ਆਉਂਦਾ ਫਿਰ ਸੱਚਮੁੱਚ ਹੀ ਕੁਛ ਨਹੀਂ ਰਹਿੰਦਾ, ਫਿਰ ਕਰੋੜਾਂ ਵੀ ਜਾਂਦੇ ਰਹਿੰਦੇ ਨੇ ਤੇ ਲੱਖਾਂ ਵੀ ਜਾਂਦੇ ਰਹਿੰਦੇ ਨੇ, ਨਾ ਲੱਖਪਤੀ ਨਾ ਕਰੋੜਪਤੀ, ਫਿਰ ਕੁਝ ਵੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਅੰਦਰ ਬਚਨ ਕਰਦੇ ਨੇ ਨਾ, ਬਹੁਤਾ ਕਹੀਐ ਬਹੁਤਾ ਹੋਵੇ, ਤੇ ਜਿਹੜੇ ਕਹਿੰਦੇ ਮੈਂ ਬੜਾ ਦੁਖੀ ਹਾਂ ਮੈਨੂੰ ਦੁੱਖ ਬਹੁਤੇ ਨੇ, ਉਹਦੇ ਫਿਰ ਦੁੱਖਾਂ ਵਿੱਚ ਵਾਧਾ ਹੋ ਜਾਂਦਾ। ਤੇ ਜਿਹੜਾ ਕਹਿ ਦਿੰਦਾ ਮਹਾਰਾਜ ਜੀ ਦੀ ਬੜੀ ਕਿਰਪਾ, ਮਹਾਰਾਜ ਜੀ ਨੇ ਬੜੇ ਸੁੱਖ ਦਿੱਤੇ ਨੇ, ਸ਼ੁਕਰਾਨਾ ਕਰਦਿਆਂ ਕਰਦਿਆਂ ਕਰਦਿਆਂ ਇੱਕ ਦਿਨ ਸੁੱਖਾਂ ਵਿੱਚ ਵਾਧਾ ਹੋ ਜਾਂਦਾ ਹੈ। ਸਾਧ ਸੰਗਤ ਜੀ ਦੇਖਣ ਵਿੱਚ ਆਉਂਦਾ ਹੈ, ਜਿਹੜੇ ਗੁਰਬਤ ਦਾ ਗਰੀਬੀ ਦਾ ਜੀਵਨ ਬਤੀਤ ਕਰਦਿਆਂ ਵੀ ਕਹਿੰਦੇ ਸਤਿਗੁਰੂ ਜੀ ਦੀ ਬੜੀ ਕਿਰਪਾ ਹੈ, ਇੱਕ ਦਿਨ ਕਿਰਪਾ ਹੋ ਜਾਂਦੀ ਹੈ, ਸੱਚਮੁੱਚ ਹੀ ਚੜ੍ਹਦੀ ਕਲਾ ਹੋ ਜਾਂਦੀ ਹੈ। ਤੇ ਜਿਹੜੇ ਵੱਡੇ ਭਾਰੀ ਧਨਾੜ ਵੀ ਕਹਿੰਦੇ ਕੁਛ ਨਹੀਂ ਬਚਦਾ, ਸੱਚਮੁੱਚ ਹੀ ਇੱਕ ਦਿਨ ਉਹਨਾਂ ਦਾ ਕੁਛ ਨਹੀਂ ਬਚਦਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਇਹ ਹੈ ਦੁੱਖਾਂ ਦਾ ਕਾਰਨ, ਗੁਰ ਸ਼ਬਦ ਦੀ ਵਿਚਾਰ ਨਹੀਂ ਕਰਦੇ। ਇਸ ਕਰਕੇ ਭੈ ਕਪਟ ਨਾ ਛੂਟੈ, ਨਾ ਤੇ ਫਿਰ ਜੰਮਾਂ ਦਾ ਡਰ ਮੁੱਕਦਾ, ਉਹਨਾਂ ਕਪਟੀਆਂ ਦਾ ਜਿਨ੍ਹਾਂ ਨੇ ਕਪਟਾਂ ਨੂੰ ਨਹੀਂ ਛੱਡਿਆ, ਕਪਟ ਹਿਰਦੇ ਚੋਂ ਨਹੀਂ ਛੁੱਟਦੇ, ਗੁਰ ਸ਼ਬਦ ਨੂੰ ਨਾ ਜਾਣਨੇ ਕਰਕੇ, ਐਸੇ ਮਨ ਅਤੇ ਮੁੱਖ ਕਰਕੇ ਹਾਏ ਮਾਇਆ ਮਾਇਆ ਵਿੱਚ ਹੀ ਨਿਰਲਾਪ ਕਰਦੇ ਰਹਿੰਦੇ ਹਨ। ਮਹਾਰਾਜ ਕਿੰਨਾ ਕੁ ਦੁੱਖ ਇਹਨਾਂ ਨੂੰ ਪ੍ਰਾਪਤ ਹੁੰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਵੇਂ ਵੱਡਾ ਭਾਰੀ ਅਜਗਰ ਹੁੰਦਾ ਨਾ, ਉਹਦੇ ਸਰੀਰ ਦਾ ਬਹੁਤ ਭਾਰ ਹੁੰਦਾ। ਅਜਗਰ, ਅਜ ਨਾਮ ਬੱਕਰੀ ਦਾ, ਗਰ ਨਾਮ ਨਿਕਲ ਜਾਣ ਵਾਲੇ ਦਾ। ਏਡੀਆਂ ਏਡੀਆਂ ਵੱਡੀਆਂ ਅਸਰਾਲਾਂ, ਏਡੇ ਵੱਡੇ ਵੱਡੇ ਸੱਪਾਂ ਦੇ ਆਕਾਰ ਇੰਨੇ ਵੱਡੇ ਹੁੰਦੇ ਨੇ, ਜਿਹੜਾ ਬੱਕਰੇ ਨੂੰ ਵੀ ਸਾਬਤ ਨਿਕਲ ਜਾਵੇ, ਜਿਹੜਾ ਏਡੇ ਆਕਾਰ ਦਾ ਹੋਵੇ ਉਸਨੂੰ ਕਿਹਾ ਜਾਂਦਾ ਅਜਗਰ। ਹੁਣ ਭਾਰ ਬਹੁਤ ਹੁੰਦਾ, ਕਈ ਕਈ ਮਣ ਤੇ ਕਈਆਂ ਅਜਗਰਾਂ ਦਾ ਤੇ ਭਾਰ ਕੁਇੰਟਲਾਂ ਚ ਹੁੰਦਾ, 17-17 18-18 ਫੁੱਟ, 20-20 ਫੁੱਟ, 30-30 ਫੁੱਟ ਲੰਬੇ, ਇਸ ਪ੍ਰਕਾਰ ਬੰਦੇ ਦੇ ਨਾਲੋਂ ਜ਼ਿਆਦਾ ਮੋਟੇ ਹੁੰਦੇ ਨੇ, 2-2 3-3 4-4 ਕੁਇੰਟਲ ਦੇ ਵੀ ਹੁੰਦੇ ਨੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਉਹਦਾ ਭਾਰ ਇੰਨਾ ਵੱਡਾ ਹੁੰਦਾ ਨਾ, ਭੁੱਖ ਬੜੀ ਹੁੰਦੀ ਹੈ, ਕਿਉਂਕਿ ਜਿੰਨਾ ਢਿੱਡ ਵੱਡਾ ਉਨੀ ਭੁੱਖ ਵੱਡੀ, ਸਰੀਰ ਵੱਡਾ ਉਨਾ ਢਿੱਡ ਵੱਡਾ ਤੇ ਭੁੱਖ ਵੱਡੀ, ਭੁੱਖ ਬਹੁਤ ਹੈ, ਭਾਰਾ ਸਰੀਰ ਕਰਕੇ ਸ਼ਿਕਾਰ ਤੱਕ ਪੁੱਜਿਆ ਨਹੀਂ ਜਾਂਦਾ, ਕਦੇ ਕਦਾਈ ਸ਼ਿਕਾਰ ਹੱਥ ਆਉਂਦਾ, ਨਹੀਂ ਤੇ ਭੁੱਖਾ ਬਹੁਤ ਜ਼ਿਆਦਾ ਦੁਖੀ ਹੁੰਦਾ ਰਹਿੰਦਾ। ਆਪਣੇ ਵੱਡੇ ਭਾਰ ਕਰਕੇ ਤੁਰ ਨਹੀਂ ਜਾ ਸਕਦਾ, ਤੇਜ਼ ਚਾਲ ਨਹੀਂ ਚੱਲ ਸਕਦਾ, ਇਸ ਕਰਕੇ ਆਪਣੇ ਵੱਡੇ ਭਾਰ ਕਰਕੇ ਵੀ ਦੁਖੀ ਤੇ ਜ਼ਹਿਰ ਕਰਕੇ ਵੀ ਦੁਖੀ। ਜਿਵੇਂ ਅਜਗਰ ਆਪਣੇ ਭਾਰ ਕਰਕੇ ਤੇ ਜ਼ਹਿਰ ਕਰਕੇ ਦੁਖੀ ਹਨ, ਇਸ ਪ੍ਰਕਾਰ ਅਜਗਰ ਭਾਰ ਲੱਦੇ ਉਹ ਪਾਪੀ ਜੀਵ, ਉਹ ਨਿੰਦਕ ਜੀਵ ਅਜਗਰ ਵਾਂਗੂ ਵੱਡੇ ਭਾਰੀ ਦੁੱਖ ਨੂੰ ਪਾਉਂਦੇ ਨੇ। ਤ੍ਰਿਸ਼ਨਾ ਰੂਪੀ ਜ਼ਹਿਰ, ਕਾਮ ਦੀ ਜ਼ਹਿਰ, ਕ੍ਰੋਧ ਦੀ ਜ਼ਹਿਰ, ਵਿਸ਼ਿਆਂ ਦੀ ਜ਼ਹਿਰ ਉਸਨੂੰ ਚੜ੍ਹਦੀ ਰਹਿੰਦੀ ਹੈ ਤੇ ਭਾਰ ਰਹਿੰਦਾ ਪਰਾਇਆ ਦੀ ਨਿੰਦਿਆ ਦਾ, ਭਾਰ ਰਹਿੰਦਾ ਪਰਾਇਆ ਹੱਕ ਖਾਣ ਦਾ, ਭਾਰ ਰਹਿੰਦਾ ਪਰਾਇਆ ਰੂਪ ਇਤਿਆਦਿਕ ਮੈਲੀ ਨਜ਼ਰ ਦੇ ਨਾਲ ਤੱਕਣੇ ਕਰਕੇ। ਇਸ ਕਰਕੇ ਵਿਕਾਰਾਂ ਦਾ ਭਾਰ ਉਹਨਾਂ ਦੇ ਉੱਪਰ ਸਦਾ ਬਣਿਆ ਰਹਿੰਦਾ ਤੇ ਜਿਵੇਂ ਅਜਗਰ ਵੱਡਾ ਭਾਰੀ ਸੱਪ ਆਪਣੀ ਜ਼ਹਿਰ ਦੇ ਨਾਲ ਆਪੇ ਦੁਖੀ ਹੁੰਦਾ ਨਾ, ਐਵੇਂ ਮਨਮੁਖ ਸਦਾ ਦੁਖੀ ਹੁੰਦੇ ਰਹਿੰਦੇ ਹਨ।
1: ਜਨਮੇ ਜਨਮ ਗਵਾਇਆ,
0: ਫਿਰ ਮਾਰੇ ਮਰ ਮਰ ਕਰਕੇ ਜੂਨੀਆਂ ਵਿੱਚ ਆਉਂਦੇ ਨੇ, ਜਨਮੇ ਗਰਭ ਜੂਨੀਆਂ ਵਿੱਚ ਪੈ ਪੈ ਕਰਕੇ ਜਨਮ ਲੈਂਦੇ ਨੇ, ਜਨਮ ਗਵਾਇਆ ਉਹਨਾਂ ਨੇ ਨਿੰਦਿਆ ਕਰਕੇ, ਪਰਾਇਆ ਰੂਪ ਧਨ ਦੇਖ ਕਰਕੇ ਆਪਣੇ ਮਨੁੱਖਾ ਜਨਮ ਨੂੰ ਅਜਾਈ ਵਿਅਰਥ ਗਵਾ ਲਿਆ ਹੈ।
1: ਮਨ ਭਾਵਾ ਸ਼ਬਦ ਸੁਹਾਇਆ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਸਾਡਾ ਤਰਨਾ ਕਿਵੇਂ ਹੋਵੇ, ਕਿਵੇਂ ਅਸੀਂ ਤਰ ਜਾਈਏ, ਉਹ ਕਿਹੜੇ ਜੀਵ ਨੇ ਜਿਹੜੇ ਤਰ ਜਾਂਦੇ ਨੇ? ਹਜ਼ੂਰ ਫਰਮਾਉਂਦੇ ਨੇ ਸਤਿਗੁਰਾਂ ਦਾ ਸ਼ੋਭ ਨੀਕ ਸ਼ਬਦ, ਸਤਿਗੁਰਾਂ ਦਾ ਸ਼ੋਭ ਨੀਕ ਉਪਦੇਸ਼ ਜਿਨ੍ਹਾਂ ਗੁਰਮੁਖਾਂ ਦੇ ਮਨ ਦੇ ਅੰਦਰ ਪਾਇਆ, ਉਹ ਸੰਸਾਰ ਸਾਗਰ ਤੋਂ ਤਰੇ ਨੇ। ਸਤਿਗੁਰਾਂ ਦਾ ਉਪਦੇਸ਼ ਸ਼ੋਭ ਨੀਕ ਹੈ, ਜਿਨ੍ਹਾਂ ਨੂੰ ਚੰਗਾ ਲੱਗਾ ਹੈ, ਪਿਆਰਾ ਲੱਗਿਆ ਹੈ, ਪਿਆਰ ਦੇ ਨਾਲ ਜਪਿਆ ਹੈ ਸਤਨਾਮ
1: ਸ੍ਰੀ
0: ਵਾਹਿਗੁਰੂ। ਭਾਈ ਮਨ ਦੇ ਅੰਦਰ ਪਾ ਜਾਣ ਵਾਲੇ ਪਰਮੇਸ਼ਰ ਜੀ ਦਾ ਨਾਮ ਪਾਇਆ, ਉਹਨਾਂ ਦਾ ਤਰਨਾ ਹੋਇਆ, ਨਾਮ ਨੂੰ ਹਿਰਦੇ ਵਿੱਚ ਵਸਾਓ ਤਰ ਜਾਵੋਗੇ। ਮਹਾਰਾਜ ਐਸੇ ਵੀ ਤੇ ਲੋਕ ਦੇਖੇ ਜਾਂਦੇ ਨੇ, ਨਾਮ ਤੇ ਨਹੀਂ ਜਪਦੇ ਪਰ ਭੇਖ ਧਾਰਨ ਕੀਤੇ ਹੁੰਦੇ ਨੇ। ਮਹਾਰਾਜ ਕੋਈ ਤਿਆਗੀ ਬਣ ਗਿਆ, ਸੰਨਿਆਸੀ ਬਣ ਗਿਆ, ਬਨਵਾਸੀ ਬਣ ਗਿਆ, ਕੋਈ ਜੋਗੀ ਬਣ ਗਿਆ, ਕਨਪਾਟਾ, ਕੋਈ ਇਸੇ ਪ੍ਰਕਾਰ ਸਿੱਧ ਇਤਿਆਦਿਕ ਬਣ ਗਿਆ। ਮਹਾਰਾਜ ਨਾਮ ਜਪਣਾ ਬੜਾ ਔਖਾ ਹੈ, ਜੇਕਰ ਲਿਬਾਸ ਭੇਖ ਧਾਰਨ ਨਾਲ ਹੀ ਮੁਕਤ ਹੋ ਜਾਈਏ ਤੇ ਫਿਰ ਭੇਖ ਹੀ ਧਾਰਨ ਕਰ ਲਈਏ ਕਿ ਭੇਖ ਧਾਰਨ ਕਰਕੇ ਤਰ ਜਾਈਦਾ ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭੇਖ ਬਹੁ ਕੀਨੇ। ਬਹੁਤ ਐਸੇ ਲੋਕ ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਤੇ ਨਹੀਂ ਜਪਿਆ ਪਰ ਤਨ ਦੇ ਸਰੀਰ ਦੇ ਉੱਪਰ ਭੇਖ ਬਣਾ ਛੱਡੇ। ਭ੍ਰਮ ਭ੍ਰਮ ਜੋਨ, ਉਹ ਮੁੜ ਮੁੜ ਕੇ ਭ੍ਰਮ ਭ੍ਰਮ ਕੇ ਗਰਭ ਜੂਨੀਆਂ ਵਿੱਚ ਹੀ ਆਏ ਨੇ, 84 ਲੱਖ ਜੂਨੀਆਂ ਦੇ ਗੇੜਿਆਂ ਨੂੰ ਕੱਢਦੇ ਰਹਿੰਦੇ ਨੇ, ਭਾਈ ਨਹੀਂ ਤਰਦੇ।
1: ਰਾਖੇ ਸੱਚ ਪਾਇਆ,
0: ਮਹਾਰਾਜ ਫਿਰ ਬਚੇ ਕੌਣ ਨੇ ਜਨਮ ਮਰਨ ਤੋਂ, ਬਚੇ ਕੌਣ ਨੇ ਗਰਭ ਜੂਨੀਆਂ ਨਰਕਾਂ ਤੇ ਦੁੱਖਾਂ ਤੋਂ? ਹਜ਼ੂਰ ਫਰਮਾਉਂਦੇ ਨੇ ਗੋਰੇ ਰਾਖੇ ਪੂਰਿਆ ਸਤਿਗੁਰਾਂ ਨੇ, ਜਿਨ੍ਹਾਂ ਨੂੰ ਗੁਰ ਉਪਦੇਸ਼ ਦੇ ਆਸਰੇ ਦੇ ਨਾਲ ਨਰਕਾਂ ਤੇ ਗਰਭ ਜੂਨੀਆਂ ਨੂੰ ਰੱਖ ਲਿਆ, ਸੱਚ ਪਾਇਆ, ਉਹ ਜਨਮ ਮਰਨ ਤੋਂ ਰਹੇ ਨੇ, ਸੱਚ ਸਰੂਪ ਪਰਮੇਸ਼ਰ ਜੀ ਨੂੰ ਤਿੰਨਾਂ ਨੇ ਪ੍ਰਾਪਤ ਕੀਤਾ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ
1: ਤੀਰਥ ਤੇਜ ਨਿਵਾਰਨ ਨਹਾਤੇ।
0: ਮਹਾਰਾਜ ਇੱਕ ਤੀਰਥਾਂ ਤੇ ਨਹਾਉਂਦੇ ਨੇ ਕਿ 68 ਤੀਰਥਾਂ ਦਾ ਇਸ਼ਨਾਨ ਕਰ ਲਈਏ ਤੇ ਮੁਕਤ ਹੋ ਜਾਈਦਾ, ਨਾਮ ਨਾ ਜਪਣਾ ਪਵੇ, ਇਕੱਲੇ ਤੀਰਥਾਂ ਤੇ ਨਹਾ ਕੇ ਮੁਕਤ ਹੋ ਜਾਈਦਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇੱਕ ਐਸੇ ਪ੍ਰਾਣੀ ਨੇ ਤੀਰਥਾਂ ਤੇ ਜਾ ਕਰਕੇ ਨਹਾਉਂਦੇ ਨੇ ਪਰ ਤੇਜ ਜਿਹੜਾ ਹੈ ਹਿਰਦੇ ਦਾ, ਤੇਜ ਕਹਿਣਾ ਕਰੀਏ ਤਮੋ ਗੁਣ, ਤਮੋ ਗੁਣ ਨੂੰ ਮਨ ਦੇ ਵਿੱਚੋਂ ਨਹੀਂ ਨਿਵਾਰਿਆ, ਨਿਵਰਤ ਕੀਤਾ ਹੀ ਨਹੀਂ, ਤਮੋ ਗੁਣ ਛੱਡਿਆ ਹੀ ਨਹੀਂ, ਅਹੰਕਾਰ ਛੱਡਿਆ ਹੀ ਨਹੀਂ, ਕ੍ਰੋਧ ਛੱਡਿਆ ਹੀ ਨਹੀਂ, ਤ੍ਰਿਸ਼ਨਾ ਛੱਡੀ ਨਹੀਂ, ਬਲਕਿ ਤੀਰਥਾਂ ਤੇ ਨਾ ਕੇ ਬਹੁਤਾ ਕ੍ਰੋਧ ਧਾਰਨ ਕਰ ਲਿਆ। ਤੂੰ ਕੌਣ ਹੈ ਮੈਨੂੰ ਗੱਲ ਕਰਨ ਵਾਲਾ? ਮੈਂ 68 ਤੀਰਥਾਂ ਦਾ ਇਸ਼ਨਾਨੀ, ਤੂੰ ਮੇਰੇ ਨਾਲ ਗੱਲ ਕਰਨ ਜੋਗਾ ਵੀ ਨਹੀਂ। ਆਪਣੇ ਆਪ ਨੂੰ ਪਵਿੱਤਰ, ਦੂਜਿਆਂ ਨੂੰ ਗਲੀਜ ਮੰਨ ਲਿਆ, ਮੈਂ ਬੜਾ ਪਵਿੱਤਰ ਹਾਂ, ਮੈਂ ਤੀਰਥ ਇਸ਼ਨਾਨੀ ਹਾਂ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਤੀਰਥ ਤੇਜ ਨਿਵਾਰ ਨਾਨਾ ਤੇ, ਮਨ ਦਾ ਤੇਜ, ਮਨ ਦਾ ਕ੍ਰੋਧ, ਮਨ ਦਾ ਤਮੋ ਗੁਣ ਨਿਵਾਰ ਕੇ ਨਹੀਂ ਤੀਰਥਾਂ ਤੇ ਨਾਤੇ, ਸ਼ਾਂਤੀ ਮਨ ਵਿੱਚ ਨਹੀਂ ਧਾਰਨ ਕੀਤੀ, ਸਤੋ ਗੁਣ ਦੇ ਧਾਰਨੀ ਨਾ ਹੋਏ, ਅੰਮ੍ਰਿਤ ਨਾਮ ਨੂੰ ਨਹੀਂ ਜਪਿਆ,
1: ਹਰ ਕਾ ਨਾਮ ਨਾ ਪਾਇਆ,
0: ਤੇ ਕ੍ਰੋਧ ਕਰਕੇ, ਤ੍ਰਿਸ਼ਨਾ ਕਰਕੇ, ਇਸੇ ਪ੍ਰਕਾਰ ਸ਼ਕਾਮ ਕਾਮੀ ਹੋ ਕਰਕੇ ਤੀਰਥਾਂ ਤੇ ਨਹਾਉਂਦੇ ਰਹੇ ਤੇ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਮਨ ਦੇ ਅੰਦਰ ਨਹੀਂ ਪਾਇਆ, ਨਹੀਂ ਚੰਗਾ ਲੱਗਾ ਜਿਨ੍ਹਾਂ ਨੂੰ।
1: ਰਤਨ ਪਦਾਰਥ ਪਰ ਹਰ ਤਿਆਗਿਆ,
0: ਜਿਹੜਾ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ, ਨਾਮ ਪਦਾਰਥ ਰਤਨਾਂ ਦੀ ਨਿਆਈ ਅਮੁੱਲਕ ਹੈ। ਹੁਣ ਕੱਚ ਦਾ ਵਪਾਰੀ ਰਤਨਾਂ ਦੀ ਸਾਰ ਕੀ ਜਾਣੇ, ਇੱਕ ਕਬਾੜ ਇਕੱਠਾ ਕਰਨ ਵਾਲਾ ਕਬਾੜੀਆ ਰਤਨਾਂ ਦੀ ਸਾਰ ਕੀ ਜਾਣੇ। ਸਤਿਗੁਰੂ ਜੀ ਬਚਨ ਕਰਦੇ ਨੇ ਜੀਵ ਕਬਾੜੀਆ ਹੋ ਰਿਹਾ, ਵਿਕਾਰਾ ਰੂਪੀ ਕਬਾੜ ਇਕੱਠਾ ਕਰਦਾ, ਪਦਾਰਥਾਂ ਰੂਪੀ ਕੱਚ ਨੂੰ ਇਕੱਠਾ ਕਰਦਾ। ਅੰਮ੍ਰਿਤ ਨਾਮ ਜੋ ਰਤਨਾ ਦੀ ਨਿਆਈ ਅਮੁੱਲਕ ਹੈ, ਉਸ ਰਤਨ ਪਦਾਰਥ ਦੀ ਇਸਨੇ ਸਾਰ ਨਹੀਂ ਜਾਣੀ। ਪਰ ਹਰ ਤਿਆਗਿਆ ਉਸ ਨੂੰ, ਪਰ ਵਿਸ਼ੇਸ਼ ਕਰਕੇ ਹਿਰਦੇ ਦੇ ਵਿੱਚੋਂ ਹਰ ਗਵਾਲਿਆ ਤੇ ਅੰਮ੍ਰਿਤ ਨਾਮ ਦੇ ਜਪ ਨੂੰ ਤਿਆਗਿਆ ਹੈ। ਪਰ ਹਰ ਪ੍ਰਾਇਆ ਦੇ ਪਦਾਰਥਾਂ ਨੂੰ ਹਰਨ ਦੇ ਵਿੱਚ ਲੱਗਾ ਰਿਹਾ ਤੇ ਨਾਮ ਦਾ ਤਿਆਗ ਕੀਤਾ ਹੈ।
1: ਜਦ ਕੋ ਤਤ ਹੀ ਆਇਆ,
0: ਜਦ ਕੋ ਜਿਨ੍ਹਾਂ ਜੂਨਾਂ ਦੇ ਵਿੱਚੋਂ ਪਹਿਲਾਂ ਆਇਆ ਸੀ ਨਾ, ਫਿਰ ਉਹਨਾਂ ਜੂਨਾਂ ਦੇ ਵਿੱਚ ਹੀ ਚੱਲਿਆ ਗਿਆ। ਜਤ ਕੋ ਤਤ ਹੀ ਆਇਆ, ਤਤ ਹੀ ਜਿਨ੍ਹਾਂ ਜੂਨਾਂ ਵਿੱਚੋਂ ਆਇਆ ਸੀ ਉਹਨਾਂ ਜੂਨਾਂ ਵਿੱਚ ਫਿਰ ਚੱਲਿਆ ਗਿਆ। ਸੂਕਰ ਕੂਕਰ ਗਰਦਭ ਇਤਿਆਦਿਕ ਜੂਨਾਂ ਚੋਂ ਆਇਆ ਸੀ, ਫਿਰ ਉਹਨਾਂ ਵਿੱਚ ਹੀ ਚੱਲਿਆ ਗਿਆ। ਨਰਕਾਂ ਵਿੱਚੋਂ ਆਇਆ ਸੀ, ਫਿਰ ਉੱਥੇ ਹੀ ਚੱਲਿਆ ਗਿਆ। ਨਿਖੇਦ ਤ੍ਰਿਗਤ ਜੂਨੀਆਂ ਚੋਂ ਆਇਆ ਸੀ, ਫਿਰ ਉੱਥੇ ਹੀ ਚੱਲਿਆ ਗਿਆ। ਪਾਤਾਲ ਲੋਕ ਚੋਂ ਨਾਗ ਇਤਿਆਦਿਕ ਬਣਦਾ ਮਨੁੱਖਾ ਦੇ ਹੀ ਚ ਆਇਆ ਸੀ, ਫਿਰ ਪਾਤਾਲ ਲੋਕ ਦਾ ਸਾਪੀ ਜਾ ਬਣਿਆ। ਗਰਭ ਜੂਨੀ ਚੋਂ ਆਇਆ ਸੀ, ਫਿਰ ਗਰਭ ਜੂਨੀਆਂ ਦੇ ਵਿੱਚ ਹੀ ਜਾ ਕੇ ਪੈ ਗਿਆ। ਇਸ ਪ੍ਰਕਾਰ ਬਿਸ਼ਟਾ ਦਾ ਕੀੜਾ ਪਰਮੇਸ਼ਰ ਜੀ ਦੀ ਨਦਰ ਪ੍ਰਾਪਤ ਕਰਕੇ ਮਨੁੱਖਾ ਦੇਹੀ ਵਿੱਚ ਆਇਆ ਸੀ। ਬਿਸ਼ਟਾ ਕੀਟ ਭਏ ਉਤ ਹੀ ਤੇ, ਫਿਰ ਉਹੋ ਜਿਹੇ ਕਰਮ ਕਰਨੇ ਕਰਕੇ ਬਿਸ਼ਟਾ ਇਤਿਆਦਕੀ ਦੀਆਂ ਜੂਨੀਆਂ ਵਿੱਚ ਜਾ ਕੇ ਪੈ ਗਏ। ਗੰਦਗੀ ਦੇ ਗਟਰ ਦੇ ਕੀੜੇ ਜਾ ਕੇ ਬਣ ਗਏ।
1: ਉਤ ਹੀ ਮਾਹੇ ਸਮਾਇਆ,
0: ਉਤ ਹੀ ਉਹਨਾਂ ਹੀ ਗੰਦਗੀ ਇਤਿਆਦਕ ਬਿਸ਼ਟਾ ਇਤਿਆਦਕ ਚੀਜ਼ਾਂ ਵਿੱਚ ਜਾ ਕਰਕੇ ਫਿਰ ਸਮਾਇਆ ਸਮਾ ਗਏ। ਜਿਨ੍ਹਾਂ ਤ੍ਰਿਗਤ ਜੂਨੀਆਂ, ਟੇਢੀਆਂ ਜੂਨਾਂ, ਗੰਦਗੀ ਇਤਿਆਦਕ ਦੀਆਂ ਜੂਨਾਂ ਵਿੱਚੋਂ ਆਏ ਸਨ, ਫਿਰ ਐਸੇ ਮਨਮੁਖ ਪ੍ਰਾਣੀ ਉਹਨਾਂ ਵਿੱਚ ਹੀ ਜਾ ਕੇ ਪ੍ਰਵਿਰਤ ਹੋ ਗਏ।
1: ਅਧਿਕ ਸਵਾਦ ਰੋਗ ਅਧਕਾਈ,
0: ਭਾਈ ਜਿਸਨੇ ਰਸਨਾ ਦੇ ਬਹੁਤੇ ਸਵਾਦ ਲਾ ਲਏ ਨਾ, ਉਸ ਨੂੰ ਰੋਗ ਵੀ ਅਧਿਕਾਈ ਬਹੁਤੇ ਲੱਗਦੇ ਨੇ। ਸਾਧ ਸੰਗਤ ਜੀ, ਇੱਕ 24-25 ਸਾਲਾਂ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਡਾਕਟਰ ਵੀ ਹੈਰਾਨ ਕਿ ਇੰਨੀ ਛੋਟੀ ਉਮਰ ਦੇ ਵਿੱਚ ਦਿਲ ਦਾ ਦੌਰਾ ਪਿਆ ਤੇ ਮੌਤ ਕਿਉਂ ਹੋ ਗਈ, ਕਾਰਨ ਕੀ ਹੈ। ਡਾਕਟਰਾਂ ਦਾ ਇੱਕ ਪੈਨਲ ਬਣਿਆ ਕਿ ਅੱਗੇ ਇਹੋ ਜਿਹੇ ਨੌਜਵਾਨਾਂ ਦੀਆਂ ਮੌਤਾਂ ਨਾ ਹੋਣ, ਕਾਰਨ ਲੱਭ ਕੇ ਰੋਕਥਾਮ ਕੀਤੀ ਜਾਵੇ। ਡਾਕਟਰਾਂ ਨੇ ਉਸ ਨੌਜਵਾਨ ਦੇ ਮਾਤਾ ਪਿਤਾ ਨੂੰ ਬੁਲਾਇਆ, ਉਹਨਾਂ ਨੂੰ ਪੁੱਛਿਆ, ਸੱਚ ਦੱਸੋ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਿਵੇਂ ਕੀਤਾ। ਤੇ ਮਾਤਾ ਪਿਤਾ ਨੇ ਦੱਸਿਆ, ਜੀ ਬਹੁਤ ਲਾਡ ਤੇ ਬਹੁਤ ਪਿਆਰ ਦੇ ਨਾਲ ਕੀਤਾ, ਇੱਕੋ ਇੱਕ ਸੰਤਾਨ ਸੀ, ਬੜਾ ਲਾਡਲਾ ਕਰਕੇ, ਅੱਖਾਂ ਦਾ ਤਾਰਾ ਕਰਕੇ ਰੱਖਿਆ, ਜਾਨ ਤੋਂ ਪਿਆਰਾ ਕਰ ਕਰਕੇ ਰੱਖਿਆ, ਜੋ ਇਸਨੇ ਮੂੰਹੋਂ ਮੰਗ ਲਿਆ ਉਹੀ ਲੈ ਕੇ ਦਿੱਤਾ, ਅੱਜ ਤੱਕ ਕਦੇ ਇਸਦੀ ਇੱਕ ਵੀ ਮੰਗ ਨੂੰ ਨਹੀਂ ਮੋੜਿਆ, ਘਰ ਦੇ ਵਿੱਚ ਅਮੀਰੀ ਹੈ, ਪੈਸਾ ਹੈ, ਜੋ ਜੋ ਮੰਗਿਆ ਦਿੱਤਾ। ਫਿਰ ਕਹਿਣ ਲੱਗੇ, ਜੀ ਕੀ ਮੰਗਿਆ ਤੇ ਕੀ ਦਿੱਤਾ। ਕਹਿਣ ਲੱਗੇ, ਜਦੋਂ ਕਿਧਰੇ ਅਸੀਂ ਜਾਣਾ ਹੁੰਦਾ ਸੀ ਨਾ, ਉਸ ਪੁਰਸ਼ ਨੇ ਉਸ ਬੰਦੇ ਨੇ ਕਿਹਾ, ਮੈਂ ਗੱਡੀ ਚਲਾਉਂਦਾ ਸੀ, ਘਰ ਵਾਲੀ ਨਾਲ ਦੀ ਸੀਟ ਤੇ ਬੈਠਦੀ ਸੀ, ਬੱਚਾ ਪਿਛਲੀ ਸੀਟ ਤੇ ਬੈਠਦਾ ਸੀ, ਜੋ ਜੋ ਬੱਚਾ ਮੰਗਦਾ ਸੀ, ਕੁਰਕਰੇ ਚਿਪਸ ਇਤਿਆਦਿਕ ਪਦਾਰਥ, ਸੀਟ ਭਰੀ ਰਹਿੰਦੀ ਸੀ, ਜਿੰਨੀਆਂ ਚੀਜ਼ਾਂ ਮੰਗਦਾ ਸੀ ਬਹੁਤੀਆਂ ਗੱਡੀ 'ਚ ਹੀ ਜਮ੍ਹਾਂ ਰੱਖਦੇ ਸੀ, ਘਰ ਵਿੱਚ ਵੀ ਜਮ੍ਹਾਂ ਰੱਖਦੇ ਸੀ, ਜੋ ਜੋ ਮੰਗਦਾ ਸੀ ਉਹ ਦਿੰਦਾ ਸੀ। ਅਸੀਂ ਸਾਰਾ ਰਸਤਾ ਸਫ਼ਰ ਕਰਦੇ ਸੀ, ਇਹ ਖਾ ਪੀ ਕਰਕੇ ਮੌਜਾਂ ਲੈਂਦਾ ਸੀ, ਜੋ ਜੋ ਇਸਨੇ ਡਿਮਾਂਡ ਕੀਤੀ ਕਦੇ ਇੱਕ ਵੀ ਡਿਮਾਂਡ ਇਸਦੀ ਮੋੜੀ ਨਹੀਂ। ਡਾਕਟਰਾਂ ਨੇ ਵਿਸਥਾਰ ਨਾਲ ਪੁੱਛਿਆ, ਇੱਕ ਦਿਨ ਵਿੱਚ ਕਿੰਨੇ ਕੁ ਪੈਕਟ ਬੱਚਾ ਖਾਂਦਾ ਹੋਵੇਗਾ। ਕਹਿਣ ਲੱਗੇ, ਜੀ ਕਦੇ ਗਿਣੇ ਨਹੀਂ, ਜਿੰਨੇ ਮੰਗਦਾ ਸੀ ਬਹੁਤੇ ਲੈ ਕੇ ਦਿੰਦੇ ਸਨ। ਫਿਰ ਡਾਕਟਰਾਂ ਨੇ ਜਿਹੜਾ ਤੱਤ ਕੱਢਿਆ, ਸਿੱਟਾ ਕੱਢਿਆ ਨਾ, ਬੱਚਾ ਸਦਾ ਤਲੇ ਹੋਏ ਭੁੰਨੇ ਹੋਏ ਪਦਾਰਥ ਖਾਂਦਾ ਰਿਹਾ, ਪੈਕਟਾਂ ਵਾਲੀਆਂ ਚੀਜ਼ਾਂ ਖਾਂਦਾ ਰਿਹਾ ਜਿਨ੍ਹਾਂ 'ਚ ਕੈਮੀਕਲ ਇਤਿਆਦਿਕ ਹੁੰਦੇ ਨੇ, ਅਤੇ ਬਹੁਤਾਤ ਦੇ ਵਿੱਚ ਖਾਂਦਾ ਰਿਹਾ, ਉਹ ਤਲੀਆਂ, ਉਹ ਬਿਹੀਆਂ, ਉਹ ਪੁਰਾਣੀਆਂ, ਉਹ ਬਾਸੀ ਚੀਜ਼ਾਂ ਖਾ ਖਾ ਕਰਕੇ ਜਨਮ ਵੇਲੇ ਤੋਂ, ਬਚਪਨ ਦੇ ਸਮੇਂ ਤੋਂ ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਬਲੌਕੇਜ ਸ਼ੁਰੂ ਹੋ ਗਈ। ਜਿੰਨੇ ਚਿਰ ਨੂੰ ਜਵਾਨ ਹੋਇਆ, ਬਲੌਕੇਜ ਇੰਨੀ ਜ਼ਿਆਦਾ ਵੱਧ ਗਈ, ਨਾੜੀਆਂ ਦੇ ਵਿੱਚ ਅਟੈਕ ਹੋ ਗਿਆ ਅਤੇ ਮਰ ਗਿਆ। ਜਿੰਨੇ ਰਸਨਾ ਦੇ ਸਵਾਦ ਬਹੁਤੇ, ਉਨੀਆਂ ਬਿਮਾਰੀਆਂ ਬਹੁਤੀਆਂ। ਜਿੰਨਾ ਕਿਸੇ ਨੇ ਬਹੁਤਾ ਮਿੱਠਾ ਖਾਧਾ, ਸ਼ੂਗਰ ਦਾ ਰੋਗੀ ਹੋ ਜਾਂਦਾ, ਨਹੀਂ ਮਿੱਠਾ ਛੱਡਦਾ ਤੇ ਫਿਰ ਮਰ ਜਾਂਦਾ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਅਧਿਕ ਸਵਾਦ ਰੋਗ ਅਧਿਕਾਈ। ਜਿਨ੍ਹਾਂ ਨੇ ਰਸਨਾ ਦੇ ਬਹੁਤੇ ਸਵਾਦ ਲਾ ਲਏ, ਬਹੁਤੇ ਚਸਕੇ ਲਾ ਲਏ ਨਾ, ਉਹਨਾਂ ਨੂੰ ਰੋਗ ਵੀ ਬਹੁਤੇ ਲੱਗਦੇ ਨੇ। ਜਿਹੜੇ ਜ਼ਿਆਦਾ ਤੇਜ਼ ਮਿਰਚ ਮਸਾਲੇ ਖਾਂਦੇ ਨੇ ਦੂਜਿਆਂ ਦੇ ਮੁਕਾਬਲੇ, ਉਹਨਾਂ ਦੇ ਦੰਦ ਵੀ ਪਹਿਲਾਂ ਝੜ ਜਾਂਦੇ ਨੇ, ਬੁਢਾਪੇ ਤੋਂ ਪਹਿਲਾਂ ਕਾਲੀ ਦਾੜੀ ਕਾਲੇ ਕੇਸਾਂ 'ਚ ਹੀ ਝੜ ਜਾਂਦੇ ਨੇ। ਇਸ ਪ੍ਰਕਾਰ ਸੁੱਖ ਸੁਪਨੇ ਨਹੀਂ ਤਨ ਮਹਿ ਰੋਗ, ਜਿਹੜੇ ਬਹੁਤੇ ਭੋਗੀ ਹੁੰਦੇ ਨੇ ਉਹਨਾਂ ਦੇ ਸਰੀਰ ਦੇ ਅੰਦਰ ਵੀ ਬਹੁਤੇ ਜਿਹੜੇ ਰੋਗ ਉਪਜਦੇ ਹਨ ਜੀਓ।
1: ਬਿਨ ਗੁਰ ਸਹਜ ਨਾ ਪਾਇਆ,
0: ਭਾਈ ਸਤਿਗੁਰੂ ਜੀ ਦੇ ਗਿਆਨ ਤੋਂ ਬਿਨਾਂ ਕਿਸੇ ਨੇ ਸਹਿਜ ਸੁੱਖ ਅਵਸਥਾ ਨੂੰ ਨਹੀਂ ਪਾਇਆ, ਉਚਿਤ ਸੁੱਖ ਨੂੰ ਨਹੀਂ ਪਾਇਆ। ਖਾਣ ਪੀਣ ਭੋਗਣ ਦੇ ਨਾਲ ਕਿਸੇ ਨੇ ਵੀ ਸੁੱਖ ਨਹੀਂ ਪਾਇਆ ਹੈ। ਬੇਮਰਿਆਦਗੀ ਦੇ ਨਾਲ ਖਾਣਾ ਪੀਣਾ ਭੋਗਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਣਾ ਪੀਣਾ ਨਹੀਂ ਛੁਡਾਇਆ, ਪਰ ਇੱਕ ਮਰਿਆਦਾ ਬਣਾਈ ਹੈ, ਅਲਪ ਆਹਾਰ ਸੁਲਭ ਸੀ ਨਿੰਦਰਾ ਦਇਆ ਸ਼ਿਮਾ ਧਨ ਪ੍ਰੀਤ। ਤੇ ਜਿਹੜੇ ਭਾਈ ਇਸ ਮਰਿਆਦਾ ਦਾ ਉਲੰਘਣ ਕਰਦੇ ਨੇ ਉਹਨਾਂ ਨੇ ਕਦੇ ਸੁੱਖ ਨਹੀਂ ਪਾਇਆ, ਸਹਿਜ ਨਹੀਂ ਪਾਇਆ, ਸ਼ਾਂਤੀ ਸੁੱਖ ਨਹੀਂ ਪਾਇਆ।
1: ਸੇਵਾ ਸੁਰਤ ਰਹਿਸ ਗੁਣ ਗਾਵਾ।
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹੁਣ ਗੁਰਮੁਖਾਂ ਦੇ ਪ੍ਰਥਾਏ ਦੱਸਦੇ ਨੇ, ਭਾਈ ਜਿਨ੍ਹਾਂ ਨੇ ਸੇਵਾ ਦੇ ਵਿੱਚ ਸ੍ਰੇਸ਼ਟ ਪ੍ਰੀਤੀ ਕੀਤੀ ਹੈ, ਸੇਵਾ ਸੁਰਤ ਜਿਨ੍ਹਾਂ ਨੇ ਇਕਾਗਰਤਾ ਦੇ ਨਾਲ ਧਿਆਨ ਦੇ ਨਾਲ ਨਾਮ ਦਾ ਜਪ ਰੂਪੀ ਸੇਵਾ ਕੀਤੀ ਹੈ, ਰਹਿਸ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਆਨੰਦ ਪੂਰਵਕ ਵਾਹਿਗੁਰੂ ਜੀ ਦੇ ਗੁਣ ਗਾਏ ਹਨ।
1: ਗੁਰਮੁਖ ਗਿਆਨ ਵਿਚਾਰਾ।
0: ਜਿਨ੍ਹਾਂ ਗੁਰਮੁਖਾਂ ਨੇ ਗੁਰਮੁਖਤਾਈ ਨੂੰ ਧਾਰਨ ਕਰਕੇ ਗਿਆਨ ਦੀ ਵਿਚਾਰ ਕੀਤੀ ਹੈ ਜੀਓ, ਐਸੇ ਜਿਹੜੇ ਗੁਰ ਸ਼ਬਦ ਦੇ ਖੋਜੀ ਨੇ, ਗੁਰ ਸ਼ਬਦ ਦੀ ਖੋਜ ਪੜਤਾਲ ਕਰਦੇ ਨੇ, ਅਰਥਾਤ ਬਚਨਾਂ ਦੇ ਅਰਥਾਂ ਨੂੰ ਵਿਚਾਰ ਕੇ ਉਸ ਨੂੰ ਜੀਵਨ ਵਿੱਚ ਢਾਲਦੇ ਨੇ, ਕਮਾਈ ਕਰਦੇ ਨੇ। ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹ। ਗੁਰ ਸ਼ਬਦ ਦੀ ਖੋਜ ਇਹੀ ਹੋਈ ਹੈ ਜਿਹੜਾ ਆਪਣਾ ਜੀਵਨ ਗੁਰ ਸ਼ਬਦ ਗੁਰ ਉਪਦੇਸ਼ ਦੇ ਅਨੁਸਾਰ ਬਣਾਉਣਾ ਹੈ। ਭਾਈ ਜਿਹੜੇ ਤੇ ਗੁਰ ਸ਼ਬਦ ਦੀ ਖੋਜ ਕਰਦੇ ਨੇ ਉਪਜੈ ਉਹ ਤਰ ਜਾਂਦੇ ਨੇ, ਬਾਦੀ ਬਿਨਸੈ ਜਿਹੜੇ ਵਾਦ ਵਿਵਾਦ ਕਰਦੇ ਨੇ, ਜਿਹੜੇ ਬਚਨਾਂ ਦੇ ਉੱਪਰ ਤਰਕ ਕਰਦੇ ਨੇ ਉਹ ਡੁੱਬ ਜਾਂਦੇ ਮਰ ਜਾਂਦੇ ਹਨ।
1: ਬਲ ਬਲ ਗੁਰ ਕਰ ਤਾਰਾ।
0: ਸਤਿਗੁਰੂ ਜੀ ਬਚਨ ਕਰਦੇ ਅਸੀਂ ਮਨ ਕਰਕੇ ਬਲਿਹਾਰ ਤਨ ਕਰਕੇ ਬਲਿਹਾਰ ਜਾਂਦੇ ਆ ਪੂਰੇ ਕਰਤਾਰ ਸਤਿਗੁਰੂ ਜੀ ਤੋਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਤਿਗੁਰੂ ਦੇ ਪ੍ਰਥਾਏ ਦੱਸਦੇ ਨੇ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਭਾਈ ਅਸੀਂ ਆਪਣੇ ਗੁਰੂ ਕਰਤਾਰ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ, ਲੁਕਤੀ ਹੈ। ਭਾਈ ਕਰਤਾਰ ਪੂਰੇ ਸਤਿਗੁਰੂ ਜੀ ਦੇ ਸਰਗੁਣ ਸਰੂਪ ਜੀ ਤੋਂ ਕੁਰਬਾਨ ਬਲਿਹਾਰ ਜਾਣਾ ਕਰੀਏ।
1: ਹਮ ਨੀਚ ਹੋਤੇ ਹੀਣ ਮਤ ਝੂਠੇ।
0: ਤੇ ਸਤਿਗੁਰੂ ਜੀ ਦੇ ਚਰਨਾਂ ਵਿਖੇ ਬੇਨਤੀਆਂ ਕਰਦੇ ਰਹੀਏ, ਮਹਾਰਾਜ ਅਸੀਂ ਨੀਚ ਕਰਮ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲਾਂ ਵੀ ਨੀਚ ਸਾਂ ਤੇ ਹੁਣ ਵੀ ਨੀਚ ਹੀ ਆ, ਹੀਣ ਮਤ ਮਤ ਤੋਂ ਹੀਣੇ ਆ, ਝੂਠੇ ਝੂਠ ਬੋਲਣ ਵਾਲੇ ਹਾਂ।
1: ਸ਼ਬਦ ਸਵਾਰਣ ਹਾਰਾ।
0: ਮਹਾਰਾਜ ਅਸੀਂ ਪਤ ਤਾਂ ਤੇ ਤੁਸੀਂ ਪਾਵਨ ਹੋ, ਅਸੀਂ ਝੂਠੇ ਹਾਂ ਤੁਸੀਂ ਸਚਿਆਰ ਕਰਨ ਵਾਲੇ ਹੋ। ਮਹਾਰਾਜ ਅਸੀਂ ਨੀਚ ਹਾਂ ਤੁਸੀਂ ਉੱਤਮ ਕਰਨ ਵਾਲੇ ਹੋ। ਮਹਾਰਾਜ ਅਸੀਂ ਮਤ ਤੋਂ ਹੀਣੇ ਹਾਂ ਤੁਸੀਂ ਆਤਮ ਗਿਆਨ ਦੇ ਦਾਤਾ ਜੀਓ, ਆਤਮ ਵਿਸ਼ੈਣੀ ਮਤ ਦੇਣ ਵਾਲੇ ਹੋ। ਮਹਾਰਾਜ ਤੂੰ ਸ਼ਬਦ ਸਵਾਰਨ ਹਾਰਾ, ਸਤਿਗੁਰ ਖੋਟੇ ਉਹ ਖਰੇ ਕਰੇ ਸ਼ਬਦ ਸਵਾਰਨ ਹਾਰ। ਆਪਣੇ ਸ਼ਬਦ ਦੇ ਨਾਲ ਸਾਡੇ ਹਿਰਦਿਆਂ ਨੂੰ ਸਵਾਰ ਕਰਕੇ ਸਾਨੂੰ ਸਚਿਆਰ, ਸਾਨੂੰ ਖੋਟਿਆਂ ਤੋਂ ਖਰੇ ਕਰ ਲਵੋ।
1: ਆਤਮ ਚੀਨ ਤਹਾ ਤੂੰ ਤਾਰਨ।
0: ਮਹਾਰਾਜ ਜਿਨ੍ਹਾਂ ਨੇ ਆਤਮ ਸਰੂਪ ਨੂੰ ਚੀਨਿਆ ਜਾਣ ਲਿਆ ਨਾ, ਉੱਥੇ ਆਤਮ ਸਰੂਪ ਦੇ ਅੰਦਰ ਹੀ ਤਾਰਨ ਤਾਰਨ ਨਾਮ ਜਹਾਜ ਦਾ। ਮਹਾਰਾਜ ਨਾਮ ਰੂਪੀ ਬੇੜਾ ਦੇ ਕਰਕੇ ਤਾਰਨ ਵਾਲੇ ਜੀਓ, ਹਿਰਦੇ ਦੇ ਅੰਦਰ ਹੀ ਆਪ ਜੀ ਨੂੰ ਜਗਿਆਸੂਆਂ ਨੂੰ ਦੇਖ ਲਿਆ। ਆਤਮ ਚੀਨ ਜਿਨ੍ਹਾਂ ਆਤਮਾ ਪ੍ਰਾਤਮਾ ਏਕੋ ਕਰੈ, ਐਸੀ ਅਵਸਥਾ ਨੂੰ ਪਾਇਆ ਹੈ ਆਪ ਜੀ ਨੂੰ ਆਤਮ ਸਰੂਪ ਕਰਕੇ ਜਾਣ ਲਿਆ। ਉਸ ਅਵਸਥਾ ਵਾਲਿਆਂ ਨੂੰ ਤਹਾ, ਜਿਨ੍ਹਾਂ ਨੇ ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ, ਨਾਮ ਰੂਪੀ ਜਹਾਜ਼ ਦੇ ਨਾਲ ਤਾਰਨ ਵਾਲੇ ਹੋ।
1: ਸਤ ਤਾਰੇ ਤਾਰਨ ਹਾਰਾ।
0: ਇਹ ਸੱਚ ਸਰੂਪ ਪਰਮੇਸ਼ਰ ਜੀ ਇੱਕ ਵਾਹਿਦ ਅਸਥੀ, ਤੁਸੀਂ ਹੀ ਕੇਵਲ ਤਾਂ ਕੇਵਲ ਤਾਰਨ ਵਾਲੇ ਹੋ। ਤੇਰੇ ਆਪ ਜੀਆਂ ਦੇ ਤਾਰੇ ਹੋਏ ਜੀਵ ਹੀ ਸੰਸਾਰ ਸਾਗਰ ਤੋਂ ਤਰਦੇ ਹਨ।
1: ਬੈਸ ਸੋ ਥਾਨ ਕਹਾ ਗੁਣ ਤੇਰੇ।
0: ਮਹਾਰਾਜ ਕਿਰਪਾਲਤਾ ਕਰਕੇ ਮੈਨੂੰ ਇਹ ਸ੍ਰੇਸ਼ਟ ਦਾਤ ਬਖਸ਼ ਦਿਓ, ਸਤ ਸੰਗਤ ਰੂਪੀ ਸ੍ਰੇਸ਼ਟ ਸਥਾਨ ਦੇ ਵਿੱਚ ਬੈਠ ਕਰਕੇ ਨਾ ਆਪ ਜੀ ਦੇ ਅੰਮ੍ਰਿਤ ਗੁਣਾਂ ਨੂੰ ਗਾਇ

0: ਸੱਚੇ ਪਾਤਸ਼ਾਹ ਜੀ ਜਿਹੜੇ ਦੁਨੀਆਂ ਦੇ ਅੰਦਰ ਨਾਥ ਕਹੇ ਜਾਂਦੇ ਹੋ, ਆਪ ਜੀ ਉਹਨਾਂ ਦੇ ਵੀ ਨਾਥ ਹੋ, ਨਾਥਾਂ ਦੇ ਨਾਥ ਹੋ। ਤੂੰ ਨਾਥਾਂ ਨਾਥਨਹਾਰਾ, ਜਿਹੜੇ ਦੁਨੀਆਂ ਦੇ ਅੰਦਰ ਨਾਥ ਕਹੇ ਜਾਂਦੇ, ਮਾਲਕ ਕਹੇ ਜਾਂਦੇ ਨੇ, ਰਾਜੇ ਰਜਵਾੜੇ ਮਹਾਰਾਜੇ ਅਤੇ ਪ੍ਰਤੱਖ ਜੋਗੀ ਨਾਥ ਕਹੇ ਜਾਂਦੇ ਨੇ, ਉਹਨਾਂ ਨੂੰ ਵੀ ਨਾਥਨਹਾਰਾ ਨੱਥਣ ਵਾਲੇ ਹੋ। ਉਹਨਾਂ ਦੇ ਨੱਕ ਵਿੱਚ ਵੀ ਤੁਸਾਂ ਨੇ ਹੁਕਮ ਰੂਪੀ ਨਕੇਲ ਪਾਈ ਹੋਈ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਮਹਾਰਾਜ, ਵੱਡਿਆਂ ਵੱਡਿਆਂ ਨਾਥਾਂ ਦੇ ਨੱਕ ਵਿੱਚ ਵੀ ਤੁਸਾਂ ਨੇ ਹੁਕਮ ਰੂਪੀ ਨੱਥ ਪਾ ਕੇ ਨੱਥਿਆ ਹੋਇਆ ਹੈ।
1: ਇਸ ਪਹ ਦੇਖ ਕਹੋ ਤੂੰ ਕੈਸਾ।
0: ਫਿਰ ਆਪ ਜੀ ਦਾ ਆਸ਼ਚਰਜ ਸਰੂਪ ਐਸਾ ਹੈ, ਜੇ ਕੋਈ ਦੂਜਾ ਤੁਹਾਡੇ ਵਰਗਾ ਹੋਵੇ, ਉਸ ਨੂੰ ਵੇਖ ਕੇ ਕਹਿ ਦਈਏ ਮਹਾਰਾਜ ਤੁਸੀਂ ਫਲਾਨੇ ਵਰਗੇ ਹੋ। ਜੈਸਾ ਤੂੰ ਤੈਸਾ ਤੁਸੀਂ, ਕਿਆ ਉਪਮਾ ਦੀਜੈ, ਕਿਸ ਨੂੰ ਵੇਖ ਕਰਕੇ ਕਹਿਣਾ ਕਰੀਏ ਕਿ ਤੁਸੀਂ ਫਲਾਨੇ ਵਰਗੇ ਹੋ। ਕਿਹਾ ਨਹੀਂ ਜਾਂਦਾ
1: ਸਭ ਜਾਚਕ ਤੂੰ ਦਾਤਾ।
0: ਮਹਾਰਾਜ, ਆਪ ਜੀ ਵਰਗੇ ਕੇਵਲ ਤਾਂ ਕੇਵਲ ਆਪ ਹੀ ਹੋ, ਫਿਰ ਆਪ ਜੀ ਵਰਗਾ ਦਾਤਾ ਵੀ ਕੋਈ ਨਹੀਂ। ਕੋਈ ਦਾਤਾ ਹੋਵੇ ਤੁਹਾਡੇ ਵਰਗਾ ਤੇ ਕਹੀਏ ਤੁਸੀਂ ਫਲਾਨੇ ਵਰਗੇ ਦਾਤੇ ਹੋ। ਦੁਨੀਆਂ ਦੇ ਵੱਡੇ ਵੱਡੇ ਦਾਤੇ ਵੀ ਤੁਹਾਡੇ ਦਰ ਦੇ ਭਿਖਾਰੀ ਤੇ ਮੰਗਦੇ ਨੇ। ਮਹਾਰਾਜ, ਸਾਰੇ ਆਪ ਜੀ ਦੇ ਦਰ ਦੇ ਭਿਖਾਰੀ ਨੇ, ਜਾਚਕ ਨੇ, ਮੰਗਾਂ ਨੂੰ ਮੰਗਣ ਵਾਲੇ ਨੇ। ਆਪ ਸਾਰਿਆਂ ਦੇ ਦਾਤੇ ਹੋ ਜੀਓ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ।
1: ਨਾਨਕ ਦਰ ਦੇਖੋ
0: ਤੇ ਬੇਨਤੀ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਭਾਈ ਇਹਨੇ ਬੇਨਤੀਆਂ ਕਰੋ। ਮਹਾਰਾਜ, ਅਸੀਂ ਭਗਤੀ ਤੋਂ ਹੀਣੇ ਆ, ਅਸੀਂ ਪ੍ਰੇਮਾ ਭਗਤੀ ਨਹੀਂ ਕਰਨ ਵਾਲੇ, ਕੇਵਲ ਤਾਂ ਕੇਵਲ ਦਰ ਦੇਖੋ ਆਪ ਜੀ ਦੇ ਦਰ ਵੱਲ ਤੱਕਦੇ ਆ। ਆਪ ਜੀ ਦਾ ਦਰ ਐਸਾ ਹੈ, ਜਿਹੜਾ ਇਸ ਦਰ ਤੇ ਆ ਕਰਕੇ ਸ਼ਰਨ ਵਿੱਚ ਪੈ ਜਾਂਦਾ ਉਹ ਤਰ ਜਾਂਦਾ। ਇਸ ਕਰਕੇ ਆਪ ਜੀ ਦੇ ਦਰ ਵੱਲ ਹੀ ਤੱਕਦੇ ਆ ਕਿ ਆਪ ਜੀ ਦਾ ਦਰ ਹੀ ਸਾਨੂੰ ਤਾਰਨ ਵਾਲਾ ਹੈ।
1: ਇੱਕ ਨਾਮ ਮਿਲਾ ਔਰ ਤਹਰਾ।
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਦਰ ਤੋਂ ਇੱਕ ਪਰਮੇਸ਼ਰ ਜੀ ਦਾ ਨਾਮ, ਅੰਮ੍ਰਿਤ ਨਾਮ ਸਾਨੂੰ ਮਿਲ ਜਾਵੇ, ਲੈ ਕਰਕੇ ਹਿਰਦੇ ਦੇ ਵਿੱਚ ਧਾਰਨ ਕਰ ਲਈਏ। ਜਿਹੜਾ ਅੰਮ੍ਰਿਤ ਨਾਮ ਕੁਕਰਮੀਆਂ ਨੂੰ, ਅਧਰਮੀਆਂ ਨੂੰ, ਝੂਠਿਆਂ ਨੂੰ, ਨੀਚਾਂ ਨੂੰ, ਮਧਮਾਂ ਨੂੰ, ਉਤਕ੍ਰਿਸ਼ਟਾਂ ਨੂੰ, ਸਾਰਿਆਂ ਨੂੰ ਤਾਰਨ ਵਾਲਾ ਨਾ, ਆਪ ਜੀ ਦੇ ਦਰ ਦੀ ਓਟ ਤੱਕਦੇ ਆ, ਆਪ ਜੀ ਦੇ ਦਰ ਤੋਂ ਨਾਮ ਮਿਲ ਜਾਵੇ, ਮਹਾਰਾਜ ਹਿਰਦੇ ਵਿੱਚ ਧਾਰਨ ਕਰ ਲਈਏ, ਸਾਡਾ ਵੀ ਪਾਰ ਉਤਾਰਾ ਹੋ ਜਾਵੇ। ਇਹ ਅੰਮ੍ਰਿਤਮਈ ਨਾਮ ਦੀ ਦਾਤ ਕਿਰਪਾਲਤਾ ਕਰਕੇ ਸਾਡੇ ਤਾਈਂ ਬਖਸ਼ ਦੇਣਾ ਕਰੋ, ਇਹ ਪਾਵਨ ਉਪਦੇਸ਼। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਰਤਾਰਪੁਰ ਸਾਹਿਬ ਨਗਰ ਵਸਾ ਕਰਕੇ, ਜਿਹੜਾ ਸਾਧ ਸੰਗਤ ਜੀ ਪੰਜਾਬ ਦੇ ਬਾਰਡਰ ਤੇ ਡੇਰਾ ਬਾਬਾ ਨਾਨਕ ਦੀ ਕੰਡਿਆਲੀ ਤਾਰ ਤੋਂ ਕੇਵਲ ਤਾਂ ਕੇਵਲ 4 ਕਿਲੋਮੀਟਰਾਂ ਦੀ ਦੂਰੀ ਤੇ ਹੈ, ਉੱਥੇ ਇਹ ਅੰਮ੍ਰਿਤਮਈ ਗੁਰਬਾਣੀ ਉਚਾਰੀ ਹੈ। ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਗੁਰ ਚਰਨਾਂ ਵਿਖੇ ਅਰਜੋਈਆਂ ਕਰੀਏ। ਸੱਚੇ ਸਾਹਿਬ ਜੀ, ਆਪ ਜੀਆਂ ਨੇ ਕਿਰਪਾਲਤਾ ਕਰਕੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ, ਆਪਣੇ ਅੰਮ੍ਰਿਤਮਈ ਉਪਦੇਸ਼ਾਂ ਨੂੰ ਕਥਨ ਅਤੇ ਸਰਵਣ ਕਰਨੇ ਦੀ ਦਾਤ ਬਖਸ਼ੀ ਹੈ। ਕਿਰਪਾਲਤਾ ਕਰੋ, ਜੋ ਆਪ ਜੀਆਂ ਨੇ ਕਥਨ ਕਰਵਾਇਆ ਹੈ, ਸਰਵਣ ਕਰਵਾਇਆ, ਸਾਡੇ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਦੇ ਚਰਨਾਂ ਵਿਖੇ ਬੇਨਤੀ ਹੈ, ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਰਤਨਗੜ੍ਹ ਸਾਹਿਬ ਜੀ ਦਾ ਉਦਘਾਟਨ ਅੱਜ ਮਿਤੀ 3 ਅਗਸਤ 2026 ਨੂੰ ਕੀਤਾ ਜਾ ਰਿਹਾ ਹੈ। ਇਸ ਅਵਸਰ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਕਥਾ ਕੀਰਤਨ ਦੇ ਦੀਵਾਨ ਸੱਜਣਗੇ। ਸਮੂਹ ਸੰਗਤਾਂ ਜਿੱਥੇ ਦੀਵਾਨ ਦੇ ਅੰਦਰ ਹਾਜ਼ਰੀਆਂ ਭਰ ਕੇ ਹਰ ਜਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਭਨਾਂ ਸੰਗਤਾਂ ਨੇ ਲੰਗਰ ਛੱਕ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ। ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਕੁਟਾਨ ਕੁਟ ਸ਼ੁਕਰ ਨੂੰ ਸਭ ਸੱਚੇ ਪਾਤਸ਼ਾਹ ਮਾਰੋ ਆਪ ਜੀ ਦੀ ਰਹਿਮਤ ਕਿਰਪਾ ਬਖਸ਼ਿਸ਼ ਹੋ ਆਪਣੇ ਬੱਚਿਆਂ ਪਾਸ ਕੀਰਤਨ ਦੀ ਹਾਜ਼ਰੀ ਪ੍ਰਵੇਸ ਰੋਮ ਰੋਮ ਸ਼ੁਕਰਾਨਾ ਸਤਿ ਗੁਰਮੁਖ ਪਿਆਰੇ ਵਕਤ ਸੰਤਾਂ ਦਾ ਬੇਅੰਤ ਮਾਇਆ ਹਾਜ਼ਰ ਪਾਤਸ਼ਾਹ ਨਾਮ ਜਨ ਸਤਿਗੁਰ ਜੀਓ ਸਮਨਾਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੇਵਾ ਚ ਲੇਖੇ ਚਲਾਉਣਾ ਜਿਹਦੇ ਭਾਵਨਾ ਕਰਦੇ ਸੰਤਾਂ ਸ਼ਬਦ ਭੇਟ ਵਜੋਂ ਮਾਇਆ ਹਾਜ਼ਰ ਬਿੰਦਰ ਪਾਤਸ਼ਾਹ ਜੀ ਆਪ ਨਾਮ ਜਾਣੀ ਜਾਣ ਸਤਿਗੁਰ ਜੀਓ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਪ੍ਰਾਰਥਨਾ ਜੋੜੀ ਰੱਖਣਾ ਨਾਮ ਬਾਣੀ ਕੀ ਦਾਤ ਬਖਸ਼ਿਸ਼ ਕਰਨ ਵਜਣਾ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨੇ ਹਰ ਦੋ ਮੈਦਾਨ ਫਤਿਹ ਕਰਨੀ ਯਾਤਰਾ ਸਫਲ

ਸਹਾਇ ਦਰਬਾਰ

ਸੁਧ ਸਿਪਾਹ ਦੁਰੰਦ ਦੁਬਾਹ ਸੁਸਾਜ ਸਨਾਹ ਦੁਰਜਾਨ ਦਲਾਂਗੇ ਬਾਰੀ ਗੁਮਾਨ ਭਰੇ ਮਨ ਮੈਂ ਕਰ ਪਰ ਬਕ ਪੰਖ ਹੱਲੇ ਨਾ ਹੱਲਾਂਗੇ ਤੋਰ ਅਰੀਨ ਮਰੋਰਮ ਵਾਸ

ਇਕ ਭਾਵਨਾ ਬੀਨ ਕਥੇ ਪਾਵੈ ਜਗਦੀਸ ਕੋ ਸੀਸ ਪਟ ਕਟ ਜਗ ਕਾਨ ਮੈਂ ਖਜੂਰਾ ਦਸੈ ਮੂਨ ਛੱਡ ਕਟ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆ ਕੁਚ ਰਈਆ ਫਲ ਫੂਲ ਕੋ ਬਸਿਆ ਸਦਾ ਬਨ ਕੋ ਬ੍ਰਹਮਿਆ ਔਰ ਦੂਸਰੋ ਨਾ ਭੋਗ ਸੋ ਕਾ ਭਯੋ ਬੇੜ ਜੋ ਗਸ ਸੀਸ ਵਿਛਨ ਸੋ ਮਾਟੀ ਕੋ ਬਸਿਆ ਬੋਲ ਪੂਛ ਲੀ ਜਾ ਜੋਗ ਸੋ ਕਾਮਨਾ ਦੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਬੀਨ ਕਥੇ ਭੇਟਾ ਪਰ ਲੋਕ ਸੋ ਨਾਚੀ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰਿਓਈ ਕਰਤ ਹੈ ਏਕ ਪੈ ਠਾਡੇ ਸਦਾ ਬੰਦ ਮੈਂ ਰਹਤ ਬ੍ਰਿਛ ਫੂਕ ਫੂਕ ਪਾਉ ਭੂਮ ਸ੍ਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੋਰ ਬਾਸ ਕਰੈ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵੀਰ ਮਹਾਦਾਨ ਮੈਂ ਨਾ ਹੂਜੈ ਲੀਨ ਭਾਵਨਾ ਯਕੀਨ ਦੀਨ ਕੈਸੇ ਕੈ ਤਰਤ ਹੈ ਜੈਸੇ ਏਕ ਸਵੰਗ ਕਹੁ ਯੋਗੀ ਆ ਬੈਰਾਗੀ ਬਨ ਕਬੂ ਸੰਨਿਆਸ ਬੇਦ ਬਨ ਕੈ ਦਿਖਾਵਈ ਕਹੁ ਪੌਨ ਹਰੀ ਕਹੁ ਬੈਠੇ ਲਾਇ ਤਾਰੀ ਕਹੁ ਲੋਭ ਕੇ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੁ ਬ੍ਰਹਮਚਾਰੀ ਕਹੁ ਹਾਥ ਪੈ ਲਗਾਇਆ ਬਾਰੀ ਕਹੁ ਡੰਡਧਾਰੀ ਹੋਏ ਕੇ

ਜਿਆ ਦੇਵ ਹੈ ਭੰਜ ਭੰਜ ਜਾਣੀਐ ਅਭੂਤ ਭੂਤ ਹੈ ਸਦਾ ਅਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਭੇਵ ਭੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਾ ਸਦੇਵ ਸਰਬ ਸਾਥ ਹੈ ਅਨਾਥ ਨਾਥ ਨਾਥ ਹੈ ਭੰਜ ਭੰਜ ਹੈ ਸਦਾ ਅਗੰਜ ਗੰਜ ਗੰਜ ਹੈ ਸਦੇਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ।

ਦੀਰਘ ਤ੍ਰਿਭੰਗੀ ਛੰਦ ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸ਼ਟ ਨਿਕੰਡਣ ਆਦਿ ਬ੍ਰਤੇ ਚਛਰਾ ਸੁਰ ਮਾਰਨ ਪਤਿਤ ਉਧਾਰਣ ਨਰਗ ਨਿਵਾਰਣ ਗੂੜ ਗਤੇ ਅਛੇ ਅਖੰਡੇ ਤੇਜ ਪ੍ਰਚੰਡੇ ਖੰਡ ਉਡੰਡੇ ਅਲਖਮਤੇ ਜੈ ਜੈ ਹੋ ਸੀ ਮਹਿ ਖਾਸੁਰ ਮਰਦਨ ਰਮ ਕਪਰਦਨ ਛਤ੍ਰ ਛਿਤੇ ਆਸੁਰੀ ਬਿਹੰਡਨ ਦੁਸ਼ਟ ਨਿਕੰਡਣ ਪੁਸ਼ਟ ਉਡੰਡਣ ਰੂਪ ਅਤੇ ਚੰਡਾਸੁਰ ਚੰਡਣ ਮੁੰਡ ਬਿਹੰਡਣ ਧੂਮਰ ਵਿਧੂਸਨ ਮਹਿਗ ਮਤੇ ਦਾਨਵ ਪ੍ਰਹਾਰਨ ਨਰਗ ਨਿਵਾਰਨ ਅਧਮ ਉਧਾਰਨ ਉਰਧ ਅਧੇ ਜੈ ਜੈ ਹੋ ਸੀ ਮਹਿ ਖਾਸੁਰ ਮਰਦਨ ਰਮ ਕਪਰਦਨ ਆਦਿ ਬ੍ਰਿਤੇ ਡਾਵਰੁ ਡਵੰਕੈ ਬਬਰ ਬਵੰਕੈ ਭੁਜਾ ਫਰੰਕੈ ਤੇਜ ਬਰੰਗ ਲੰਕੁੜਿਆ ਫਾਂਦੈ ਆਯੁਧ ਬਾਂਧੈ ਸੈਨ ਮਿ ਮਰਦਨ ਕਾਲ ਅਸੁਵੰ ਅਸ਼ਟਾਇਧ ਚਮਕੈ ਭੂਖਣ ਦਮਕੈ ਅਤਿ ਥਿਤ ਝਮਕੈ ਫੁੰਗ ਫਨੰ

ਜੈ ਹੋ ਸੀ ਮਹਿ ਖਾ ਸੁਰ ਮਰਦਨ ਆਦਿ ਕੁਮਾਰ ਅਗਾਧ ਬ੍ਰਿਤੇ ਸੁਰ ਨਰ ਮੁਨ ਬੰਧਤ ਦੁਸ਼ਟ ਨਿਕੰਦਨ ਬ੍ਰਿਸ਼ਟ ਬਨਾਸਨ ਮ੍ਰਿਤ ਮਤੇ ਕਾਵਰੁ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦਿ ਕਥੇ ਕਿੰਕਣੀ ਪ੍ਰਸੂਹਣ ਸੁਰ ਨਰ ਮੋਹਣ ਸਿੰਘਾਰੋਹਣ ਬਿਤਲ ਤਲੇ ਜੈ ਜੈ ਹੋ ਸੀ ਮਹਿ ਸਭ ਠੌਰ ਨਿਵਾਸਨ ਬਾਏ ਪਤਾਲ ਆਕਾਸ ਅਨਲੇ ਸੰਕਟ ਨਿਵਾਰਨ ਅਧਮ ਉਧਾਰਨ ਤੇਜ ਪ੍ਰਕਰਖਣ ਤੁੰਦ ਤਵੇ ਦੁਗ ਦੁਗ ਦਹੰਤੀ ਜਵਾਲ ਦਯੰਤੀ ਆਦ ਅਨਾਦ ਅਗਾਧ ਅਸ਼ੇ ਸੁਧਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜੀਵੇ ਜੈ ਜੈ ਹੋ ਸੀ ਸ਼ਸਤ੍ਰ ਪ੍ਰਕਰਖਣ ਆਦ ਅਨੀਲ ਅਗਾਧ ਅਭੇ ਚੰਚਲਾ ਜਖੰਗੀ ਅਲਗ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰ ਭੁਜੇ ਦਾਮਣੀ ਦਮੰਕੇ ਕੇ ਹਰ ਲੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋ ਤੀਰਕ ਸਾ ਸੁਰ ਖੰਡਣ ਸੁੰਭ ਚਕਰਤ ਨਿ ਸੁੰਭ ਮਥੇ ਬਾਰਜ ਬਲੋਚਨ ਬ੍ਰਿਤਨ ਵਿਮੋਚਨ ਸੋਜ ਵਿਸੋਚਨ ਕੌਜ ਕਸੇ ਦਾਮਨੀ ਪ੍ਰਘਾਸੇ ਸੁਖਸਰ ਨਾਸੇ ਸੋ ਬ੍ਰਿਤ ਸੁਭਾਸੇ ਦੁਸ਼ਟ ਗਸੇ ਚੰਚਲਾ ਪ੍ਰਿਯੰਗੀ ਬੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ ਜਾ ਜਾ ਹੋ ਸੀ ਮਹਿ ਕਹਾ ਸੁਰ ਮਰਦਨ ਆਦ ਅਨਾਦ ਅਗਾ ਦੁਰਧੰ ਘੰਟ ਕਾ ਬਿਰਾਜਾ ਰੁਣ ਜੁਣ ਵਾਜਾ ਭ੍ਰਮ ਭੈ ਭਾਜਾ ਸੁਨਾ ਸੁਰੰਗ ਕੋਕਲ ਸੁਨ ਲਾਜਾ ਕਿਲ ਬਿਗ ਭਾਜਾ ਸੁਖ ਉਪ ਰਾਜਾ ਮਾਧ ਉਰੰਗ ਦੁਰਜੰਦਲ ਦਜੈ ਮੰਤਨ ਰਿਝੈ ਸਵਨ ਭਜੈ ਰੋਹਰਣੰ ਜੈ ਜੈ ਹੋ ਸੀ ਮੈਂ ਖਾ ਸੁਰ ਮਰਦਨ ਚੰਡ ਚਾਕਰ ਤਨ ਆਦਿ ਗੁਰੰਗ ਚਾਚਰੀ ਪ੍ਰਜੋਧਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਬਿਤੇ ਧੁਮਰਾਜ ਵਿਧੁੰਸਨ ਪ੍ਰਲੈ ਪ੍ਰਜੁੰਸਨ ਜਾਗ ਭਜੁੰਸਨ ਸੁਧ ਮਤੇ ਜਾਲ ਭਜੰਤੀ ਸਤੁਰ ਮਥਨ ਤੇ ਦੁਸ਼ਟ ਪ੍ਰਧਾਨ ਗੁਆੜ ਮਤੇ ਜੈ ਜੈ ਹੋ ਸੀ ਮੈਂ ਖਾ ਸੁਰ ਮਰਦਨ ਆਦਿ ਜੁਗਾਦ ਅਗਾਧ ਗਤੇ ਖਤਰਿਆਣ ਖਤੰਗੀ ਅਭੈ ਭੰਗੀ ਆਦਿ ਅਨੰਗੀ ਅਗਾਧ ਗਤੇ ਪ੍ਰਲਾਜ ਵਿਹੰਡਣ ਛੱਛੜ ਦੰਡਣ ਤੇਜ ਪ੍ਰਚੰਡਣ ਆਦਿ ਬ੍ਰਿਤੇ ਤੁਰਨਰ ਪ੍ਰਤਪਾਰਣ ਪਤਿਤ ਉਦਾਹਰਣ ਦੁਸ਼ਟ

ਸਤਿ ਸ਼੍ਰੀ ਅਕਾਲ।

श्रीनाथ पुरुषोत्तम परम परावरनाथ।

Nandana

श्री हर

Shri Guru Gobind Singh.

ਅੰਮ੍ਰਿਤ ਗਿਆਨ ਜੈ ਅੰਮ੍ਰਿਤ

ਨਾਮ ਬਾਣੀ ਕੇ ਬੋਧ ਕਲ ਚੁਕੇ ਜਹਾਨ ਬਾਣੀ ਬਾਣੀ ਸ਼ਬਦ ਅਵਤਾਰ ਦਾ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਬਾਜਾ ਵਾਲੇ ਪਿਤਾ ਦਸ਼ਮੇਸ਼ ਪਿਤਾ ਖੜਕੇ ਸਰਬੰਸ ਸਦਾਨੀ ਸਰਬੰਸ ਕੁੜੀ ਦੀ ਸ਼ਾਖ ਸਵਾਰ ਮੀਲੇ ਕੁੜੀ ਸੇ ਸ਼ਾਖ ਸਵਾਰ ਬਾਜਾ ਵਾਲੀ ਸਰਬਕਾਰੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਐਸੇ ਮਹਾਨ ਸਤਿਗੁਰਾਂ ਜੀ ਦਾ ਐਸੇ ਮਹਾਨ ਕਿਰਪਾ ਕੀਤੀ ਪਿਛਲੇ ਰੋਜ ਗਿਆਨੀ ਸਿੰਘਾਂ ਪਾਸੋਂ ਸਰਵਣ ਕੀਤਾ ਪਾਤਸ਼ਾਹ ਮਹਾਰਾਜ ਜੀ ਆਪਣੇ ਤਨ ਨੂੰ ਸੰਕੁਚਿਤ ਕਰ ਰਹੇ ਪਾਤਸ਼ਾਹ ਮਹਾਰਾਜ ਜੀ ਸਰੀਰ ਕਰਕੇ ਪਾਣਾ ਵਰਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਰੂਪ ਕਰ ਰਹੇ ਹਨ ਕੱਚੇ ਸਨ ਉਹ ਕੱਚਾ ਸੀਗਾ ਫਿਰ
ਜਦੋਂ ਖੁੱਲ ਗਿਆ ਸਿੰਘਾਂ ਨੇ ਉਸ ਸਮੇਂ ਬੇਨਤੀ ਜਿਹੜਾ ਹੈ ਇਲਾਜ ਜਿਹੜਾ ਹੈ ਜ਼ਖਮ ਨੂੰ ਅਸੀਂ ਸਹੀ ਦਈਏ ਇਸ ਜ਼ਖਮ ਨੂੰ ਤੁਹਾਡਾ ਇਲਾਜ ਲਈਏ ਬੇਨਤੀ ਖਾਲਸਾ ਜੀ ਮਹਾਰਾਜ ਵਾਲੇ ਬੇਨਤੀ ਖਾਲਸਾ ਜੀ ਮਹਾਰਾਜ ਜੀ ਨੇ ਕਿਹਾ ਨਹੀਂ ਸਾਡੇ ਸਵਾਰੀ ਦਾ ਸਮਾਂ ਨੇੜੇ ਆ ਰਿਹਾ ਹੈ ਸਵਾਰੀ ਦਾ ਸਮਾਂ ਪਾਤਸ਼ਾਹ ਮਹਾਰਾਜ ਜੀ ਨੇ ਤੀਜ ਦਾ ਦਿਨ ਆਇਆ ਜਦੋਂ ਤੀਜਾ ਦਿਨ ਮਹਾਰਾਜ ਜੀ ਨੇ ਭਾਈ ਦਇਆ ਸਿੰਘ ਭਾਈ ਦਇਆ ਸਿੰਘ ਭਾਈ ਸੰਤੋਖ ਸਿੰਘ ਜੀ ਲੰਗਰ ਚਲਾਉਣ ਦੀ ਸਾਧ ਸੰਗਤ ਜੀ ਉਦੋਂ ਬਹੁਤ ਵੱਡਾ ਸਾਧ ਸੰਗਤ ਜੀ ਉਦੋਂ ਗੁਰੂ ਸਾਹਿਬ ਜੀ ਦੇ ਆਗਿਆ ਤੋਂ ਇੱਥੇ ਜਗ ਸਾਹਿਬ ਦੇ ਲੰਗਰ ਚਲਵਾ ਕੇ ਜਗ ਕੀਤਾ ਉਹਦੇ ਵਿੱਚ ਕਿੰਨੇ ਪਕਵਾਨ ਤਿਆਰ ਹੋਏ ਚੌਥ ਦਾ ਦਿਨ ਦੋ ਦਿਨ ਮਹਾਰਾਜ ਜੀ ਨੇ ਲੰਗਰ ਮਹਾਰਾਜ ਜੀ ਨੇ ਹੁਕਮ ਜਿਹੜੀ ਜਿੰਨੇ ਦੀ ਚੰਦਨ ਦੀ ਲੱਕੜ ਲਾਉਣ ਦੀ ਲੱਕੜ ਲਾਉਣ ਦਾ ਤਿਆਰੀ ਮੁਕੰਮਲ ਕੀਤੀ ਚੰਦਨ ਦੀ ਲੱਕੜ ਦੀ ਕਥਾ ਸਜਾਈ ਗਈ ਚੌਥੀ ਲੱਕੜ ਨਾਚ ਘੇਰਿਆ ਗਈ ਵਾਲੇ ਦਿਨ ਸੱਚੇ ਪਾਤਸ਼ਾਹ ਥੱਲੇ ਜਿੱਥੇ ਆਪ ਜੀ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਜੀ ਦੇ ਮਨਪੁਰ ਦੇ ਸੰਤ ਬਾਬਾ ਗੁਰਬਚਨ ਮਹਾਰਾਜ ਜੀ ਦਾ ਮਹਾਰਾਜ ਆਪਣੇ ਦੇਸ਼ ਨੂੰ ਛੱਡ ਕੇ ਇਹ ਪ੍ਰਦੇਸ਼ ਅਸੀਂ ਆਏ ਹਾਂ ਤੇ ਅਬ ਕੌਣ ਅਲੰਬ ਸਾਨੂੰ ਕਿਸ ਦਾ ਆਸਰਾ ਹੈ ਹੇ ਬਾਜਾ ਵਾਲੇ ਪਿਤਾ ਆਪ ਜੀ ਤੋਂ ਚੱਲ ਕਰਕੇ ਅਸੀਂ ਪੰਜਾਬ ਦੀ ਧਰਤੀ ਤੋਂ ਇੱਥੇ ਆਏ ਹਾਂ
ਵੇਖੋ ਖਾਲਸੇ ਦੀ ਵੀ ਕੁਰਬਾਨੀ ਬਹੁਤ ਵੱਡੀ ਹੈ। ਕਾਰਨ ਜੈਸਾ ਗੁਰੂ ਹੈ ਨਾ, ਜੈਸਾ ਸਤਿਗੁਰੂ ਹੈ ਵੈਸਾ ਹੀ ਸਾਧ ਸੰਗਤ ਜੀ ਗੁਰੂ ਦਾ ਖਾਲਸਾ ਵੀ ਹੈ। ਜੇ ਮਹਾਰਾਜ ਜੀ ਨੇ ਸਭ ਕੁਛ ਛੱਡਿਆ ਨਾ ਤਾਂ ਖਾਲਸੇ ਨੇ ਵੀ ਮਹਾਰਾਜ ਜੀ ਲਈ ਸਭ ਕੁਛ ਛੱਡ ਦਿੱਤਾ ਸੀ। ਮਹਾਰਾਜ ਜੀ ਦੇ ਨਾਲ ਹੀ ਰਹਿਣਾ ਪਸੰਦ ਕੀਤਾ, ਕੋਈ ਔਰ ਦਾਤ ਨਹੀਂ ਮੰਗੀ। ਹੁਣ ਮਹਾਰਾਜ ਜੀ ਨੂੰ ਕਹਿੰਦੇ ਨੇ ਮਹਾਰਾਜ ਸਾਨੂੰ ਕਿਹਦੇ ਆਸਰੇ ਤੇ ਛੱਡ ਕੇ ਚੱਲੇ ਜੇ, ਹੁਣ ਅਸੀਂ ਕਿਵੇਂ ਰਹਾਂਗੇ, ਤੁਹਾਡੇ ਤੋਂ ਬਗੈਰ ਅਸੀਂ ਜਾਣਿਆ ਹੀ ਨਹੀਂ। ਭਾਈ ਸੰਤੋਖ ਸਿੰਘ, ਭਾਈ ਦਇਆ ਸਿੰਘ ਜੀ ਹੋਣੀ, ਭਾਈ ਧਰਮ ਸਿੰਘ ਜੀ ਹੋਣੀ, ਜਿਹਦੇ ਸੀਸ ਦਿੱਤਾ ਸੱਚ ਜਾਣਿਓ, ਕਦੇ ਪਿੱਛੇ ਮੁੜ ਕੇ ਪਰਿਵਾਰ ਤੱਕ ਨਹੀਂ ਸੀ ਆਪਣਾ ਵੇਖਿਆ, ਪਤਾ ਨਹੀਂ ਕਦੇ ਖਬਰ ਸੁਧ ਨਹੀਂ ਲਈ ਸੀ। ਜਿਹਦਿਨ ਬਾਜਾ ਵਾਲੇ ਦੇ ਬਣ ਗਏ ਉਹਦੇ ਬਾਅਦ ਇਹ ਸੀਸ ਕਦੇ ਸਾਧ ਸੰਗਤ ਜੀ ਤਾਂ ਚੱਕਿਆ ਹੀ ਨਹੀਂ, ਕੇਵਲ ਬਾਜਾ ਵਾਲੇ ਦੇ ਹੀ ਦੀਦਾਰ ਕੀਤੇ, ਉਹਦਾ ਹੀ ਹੁਕਮ ਮੰਨਿਆ। ਐਸੇ ਜਾਨ ਤੋਂ ਵੱਧ ਪਿਆਰੇ ਗੁਰੂ ਕੇ ਸਿੰਘ ਬੇਨਤੀਆਂ ਕਰ ਰਹੇ ਨੇ ਮਹਾਰਾਜ ਆਪ ਜੀ ਨੇ ਸਰੀਰ ਨੂੰ ਅਲੋਪ ਕਰਨਾ ਹੈ ਤੇ ਹੁਣ ਅਸੀਂ ਕੀ ਕਰੀਏ, ਕਿਹਦੇ ਆਸਰੇ ਤੇ ਜੀਵਨ ਬਤੀਤ ਕਰੀਏ, ਕਿਰਪਾ ਕਰਕੇ ਸਾਨੂੰ ਆਪ ਜੀ ਇਹ ਉਪਦੇਸ਼ ਦੇਣਾ ਕਰੋ। ਸਾਰੇ ਸਿੰਘਾਂ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ ਹੈ ਤਾਂ ਮਹਾਰਾਜ ਜੀ ਨੇ ਕੀ ਬਚਨ ਕੀਤੇ, ਕਹਿੰਦੇ ਚਿੰਤਾ ਨਾ ਕਰੋ, ਅਸੀਂ ਤੁਹਾਡੇ ਵਿੱਚ ਹੀ ਵਰਤਾਂਗੇ, ਅਸੀਂ ਇੱਥੇ ਹੀ ਹਾਜ਼ਰ ਨਾਜ਼ਰ ਰਹਾਂਗੇ। ਤਾਂ ਹੀ ਸਾਧ ਸੰਗਤ ਜੀ ਹਜ਼ੂਰ ਸਾਹਿਬ ਨਾਮ ਪਿਆ। ਇਹਦਾ ਕਾਰਨ ਕੀ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਹਜ਼ੂਰ ਹਾਜ਼ਰ ਨੇ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ। ਸੱਚੇ ਪਾਤਸ਼ਾਹ ਜੀ ਕਿਧਰੇ ਨਹੀਂ ਗਏ, ਆਪਣੇ ਖਾਲਸੇ ਦੇ ਵਿੱਚ ਹੀ ਹਨ। ਮਹਾਰਾਜ ਜੀ ਨੇ ਕਿਹਾ ਸਿੰਘੋ ਤੁਹਾਡੇ ਵਿੱਚ ਹੀ ਵਰਤ ਰਿਹਾ, ਤੁਹਾਡੇ ਵਿੱਚ ਹੀ ਰਹਾਂਗੇ, ਇੱਥੇ ਹੀ ਰਹਾਂਗੇ। ਇਹ ਸਾਧ ਸੰਗਤ ਜੀ ਕਈ ਜਿਹੜੀਆਂ ਗੱਲਾਂ ਨੇ ਨਾ ਉਹ ਇਤਿਹਾਸ ਵਿੱਚ ਨਹੀਂ ਆਉਂਦੀਆਂ, ਪਰ ਜੋ ਅਸੀਂ ਸਾਡੇ ਪੁਰਖੜਿਆਂ ਤੋਂ ਸਰਵਣ ਕੀਤਾ ਨਾ, ਜਦੋਂ ਸਿੰਘਾਂ ਨੇ ਇੰਝ ਬੇਨਤੀ ਕੀਤੀ ਮਹਾਰਾਜ ਕਿਸ ਦੇ ਆਸਰੇ ਤੇ ਚੱਲੇ ਛੱਡ ਕੇ, ਮਹਾਰਾਜ ਜੀ ਨੇ ਕਿਹਾ ਤੁਹਾਡੇ ਵਿੱਚ ਹੀ ਰਹਾਂਗੇ। ਆਹ ਦਿਨ ਦੇ ਕਿੰਨੇ ਕੁ ਪਹਿਰ ਨੇ ਸਾਧ ਸੰਗਤ ਜੀ, ਚਾਰ ਦਿਨ ਦੇ ਨੇ ਤੇ ਚਾਰ ਪਹਿਰ ਰਾਤ ਦੇ ਨੇ। ਕਹਿੰਦੇ ਛੇ ਪਹਿਰ ਅਸੀਂ ਇੱਥੇ ਹਾਜ਼ਰ ਨਾਜ਼ਰ ਰਹਾਂਗੇ ਤੇ ਦੋ ਪਹਿਰ ਉਹ ਸੰਸਾਰ ਲਈ ਦਿੱਤੇ ਮਹਾਰਾਜ ਜੀ ਨੇ। ਤਾਂ ਹੀ ਤਾਂ ਇੱਥੇ ਜਿਹੜਾ ਜੀ ਆ ਗਿਆ ਨਾ ਉਹ ਮੁੜ ਕੇ ਜਾਣ ਨੂੰ ਜੀ ਕਿਉਂ ਨਹੀਂ ਕਰਦਾ, ਬਾਜਾ ਵਾਲਾ ਬੈਠਿਆ ਜੀ ਨਹੀਂ ਕਰਦਾ ਮੁੜ ਕੇ ਜਾਣ ਨੂੰ ਕਿਸੇ ਦਾ। ਇਹਦਾ ਇਹੀ ਕਾਰਨ ਹੈ ਕਿ ਪਾਤਸ਼ਾਹ ਜੀ ਇੱਥੇ ਹੀ ਰਹਿ ਗਏ, ਆਪਣੇ ਸਿੰਘਾਂ ਦੇ ਵਿੱਚ ਰਹੇ। ਇਹਦਾ ਅਰਥ ਹੈ ਕਿ ਆਪਣੇ ਸਿੰਘਾਂ ਦੇ ਵਿੱਚ ਰਹੇ ਪਾਤਸ਼ਾਹ ਜੀ, ਜਿਹੜੇ ਸਾਧ ਸੰਗਤ ਜੀ ਉਹਨਾਂ ਨੂੰ ਪ੍ਰੇਮ ਕਰਦੇ ਨੇ, ਮਹਾਰਾਜ ਜੀ ਉਹਨਾਂ ਲਈ ਹਾਜ਼ਰ ਨੇ। ਸੋ ਸਿੰਘਾਂ ਨੇ ਇੰਝ ਬੜੇ ਬਹੁਤ ਹੀ ਸਾਧ ਸੰਗਤ ਜੀ ਭਾਵੁਕ ਬਚਨ ਨੇ ਤੇ ਇੱਕ ਇੱਕ ਬਚਨ ਕਮਾਉਣ ਜੋਗਾ ਹੈ, ਤੇ ਸਿੰਘ ਬਹੁਤ ਹੀ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਵੈਰਾਗ ਦੇ ਵਿੱਚ ਭਿੱਜ ਕਰਕੇ ਬੇਨਤੀਆਂ ਕਰ ਰਹੇ ਨੇ। ਆਓ ਆਪਾਂ ਚੱਲ ਰਹੀ ਕਥਾ ਸਰਵਣ ਕਰੀਏ, ਉਸ ਤੋਂ ਪਹਿਲਾਂ ਚਿੱਤ ਬਿਰਤਿਆਂ ਨੂੰ ਇਕਾਗਰ ਕਰਕੇ ਸਾਰੀ ਰਸਨਾ ਨੂੰ ਕਰੋ ਪਵਿੱਤਰ।

0: ਹੁਣ ਸਾਰੀ ਤਿਆਰੀ ਜਦੋਂ ਮੁਕੰਮਲ ਹੋਈ, ਜੋ ਮਹਾਰਾਜ ਜੀ ਨੇ ਸੇਵਾ ਡਿਊਟੀ ਲਾਈ ਹੈ ਸਿੰਘਾਂ ਦੀ, ਭਾਈ ਦਿਆਲ ਸਿੰਘ ਆਦਿਕ, ਭਾਈ ਸੰਤੋਖ ਸਿੰਘ ਜੀ ਹੋਣੀ ਅਤੇ ਮਹਾਰਾਜ ਜੀ ਦੇ ਕੋਲ ਸਾਰੇ ਜਦੋਂ ਤਿਆਰੀਆਂ ਪੂਰੀਆਂ ਕੀਤੀਆਂ, ਚੱਲ ਕਰਕੇ ਆਏ ਹਨ। ਦੋ ਹੱਥ ਜੋੜ ਕਰਕੇ ਸਾਧ ਸੰਗਤ ਜੀ, ਮਨ ਤਨ ਜਿਹੜਾ ਹੈ ਗਦਗਦ ਹੋ ਗਿਆ ਹੈ, ਮੁਖ ਤੋਂ ਬੋਲ ਨਹੀਂ ਆਉਂਦੇ, ਅੱਖਾਂ ਦੇ ਵਿੱਚ ਹੰਝੂ ਨੇ, ਮਨ ਵਿੱਚ ਜਿਹੜਾ ਪ੍ਰੇਮ ਭਰਿਆ ਹੋਇਆ, ਵਿਰਾਗ ਭਰਿਆ ਹੋਇਆ, ਅਤੇ ਬਾਣੀ ਜਿਹੜੀ ਹੈ ਨਾ ਗਦਗਦ, ਉਦੋਂ ਕਹਿੰਦੇ ਕਿ ਹੁਣ ਬੋਲਣਾ ਨਹੀਂ ਆਉਂਦਾ ਵਿਰਾਗ ਵਿੱਚ, ਆ ਕਰਕੇ ਬੇਨਤੀ ਕਰ ਰਹੇ ਹਨ।
1: ਮਹਾਰਾਜ ਕੀ ਆਇਸ ਜੈਸੀ,
0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਆਪ ਜੀ ਨੇ ਸਾਨੂੰ ਆਗਿਆ ਦਿੱਤੀ ਹੈ,
1: ਹੇ ਸਕਲ ਕੀਨੀ ਕਿਰਤ ਤੈਸੀ,
0: ਹੇ ਸੱਚੇ ਪਾਤਸ਼ਾਹ, ਤੁਹਾਡੇ ਕਹੇ ਮੁਤਾਬਿਕ ਸਾਰੀ ਆਪ ਜੀ ਨੇ ਕੀਤੀ ਹੋਈ ਆਗਿਆ ਕੰਮ, ਸਾਰੇ ਕ੍ਰਿਤ ਕਾਰਜ ਉਹ ਪੂਰੇ ਕੀਤੇ ਹਨ।
1: ਸਤਿਗੁਰ ਹੇਰ ਖਾਲਸੇ ਓਰੀ,
0: ਤਾਂ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਵੇਖਿਆ। ਸਾਧ ਸੰਗਤ ਜੀ, ਮਹਾਰਾਜ ਜੀ ਨੇ ਸਰਬੰਸ ਵਾਰਿਆ ਹੈ। ਜਦੋਂ ਪਤਾ ਹੋਵੇ ਪਿਓ ਨੂੰ ਕਿ ਮੈਂ ਚੱਲਿਆ, ਮੇਰੇ ਕੋਲ ਬਹੁਤ ਹੀ ਸਮਾਣੀ ਹੁਣ ਸਰੀਰ ਕਰਕੇ, ਆ ਨੇੜੇ ਕਿਹਨੂੰ ਕਰੇਗਾ, ਆਪਣੇ ਪੁੱਤਰਾਂ ਨੂੰ ਕਰੇਗਾ ਨਾ, ਆਪਣੇ ਬੱਚਿਆਂ ਨੂੰ ਕੋਲ ਬੁਲਾਏਗਾ। ਅਤੇ ਮਹਾਰਾਜ ਜੀ ਦਾ ਜਿਹੜਾ ਹੈ ਨਾ ਖਾਲਸਾ, ਨਾਦੀ ਪੁੱਤਰ ਹੈ, ਬਿੰਦੀ ਪੁੱਤਰ ਚਾਰ ਸਾਹਿਬਜ਼ਾਦੇ ਅਤੇ ਨਾਦੀ ਪੁੱਤਰ ਖਾਲਸਾ। ਹੁਣ ਖਾਲਸੇ ਨੂੰ ਵੇਖਿਆ, ਮਾਨੋ ਕਿ ਮਹਾਰਾਜ ਅੱਜ ਆਪ ਜੀ ਇੱਕ ਵਾਰੀ ਇਹ ਦਰਸ਼ਨ ਹੋਇਆ ਸੀ ਖਾਲਸੇ ਦਾ। ਮਹਾਰਾਜ ਜੀ ਕਹਿੰਦੇ, ਤਨ ਭਾਗ ਲੱਖੀ ਜੰਗਲ ਖਾਲਸਾ ਆਏ ਦੀਦਾਰ ਲਗੋਨੇ। ਜਿਹਦਿਨ ਖਾਲਸੇ ਦਾ ਦਰਸ਼ਨ ਹੋਇਆ, ਕਹਿੰਦੇ ਮਨ ਤਨ ਮੇਰਾ ਖੁਸ਼ ਹੋ ਗਿਆ। ਉਹ ਦਿਨ ਲੱਖੀ ਜੰਗਲ ਦੇ ਵਿੱਚ ਬੜੇ ਚਿਰਾਂ ਬਾਅਦ ਦਰਸ਼ਨ ਹੋਇਆ ਸੀ, ਜਦੋਂ ਚਮਕੌਰ ਦੀ ਗੜੀ ਦੇ ਵਿੱਚ ਜੰਗ ਜੁੱਦ ਹੋਏ ਅਤੇ ਮਹਾਰਾਜ ਜੀ ਦੀਨੇ ਕਾਂਗੜ, ਫਿਰ ਉਪਰੰਤ ਲੱਖੀ ਜੰਗਲ ਆਏ, ਅਤੇ ਉਦੋਂ ਸਾਧ ਸੰਗਤ ਜੀ ਫਿਰ ਖਾਲਸਾ ਮੁੜ ਕੇ ਮਿਲਿਆ ਨਾ, ਤਿਆਰ ਪ੍ਰਤਿਆਰ ਹੋ ਕੇ ਮਹਾਰਾਜ ਜੀ ਬੜੇ ਖੁਸ਼ ਹੋਏ। ਅਤੇ ਮਾਨੋ ਅੱਜ ਉਹੀ ਦਿਨ ਫਿਰ ਤੋਂ ਚੜਿਆ ਹੈ, ਮਹਾਰਾਜ ਜੀ ਆਪਣੇ ਖਾਲਸੇ ਨੂੰ ਤੱਕ ਰਹੇ ਨੇ, ਵੇਖ ਰਹੇ ਨੇ, ਜਿਵੇਂ ਪਿਓ ਆਪਣੇ ਬੱਚਿਆਂ ਨੂੰ ਵੇਖਦਾ ਹੈ, ਨਿਹਾਰਦਾ ਹੈ ਕਿ ਹੁਣ ਮੈਂ ਚੱਲਿਆ, ਆਹ ਸਭ ਕੁਝ ਤੈਨੂੰ ਦੇਖ ਕੇ ਚੱਲਿਆ, ਇਵੇਂ ਆਪਣੇ ਖਾਲਸੇ ਨੂੰ ਵੇਖ ਕਰਕੇ। ਤੇ ਕਮਾਲ ਦੀ ਗੱਲ ਕਵੀ ਸਾਹਿਬ ਜੀ ਕਰਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਆਪ ਜੀ ਨੂੰ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਵੱਡੇ ਤੇ ਛੋਟੇ ਸਾਹਿਬਜ਼ਾਦੇ ਨੂੰ ਭੇਜਣ ਲੱਗੇ ਨਾ, ਉਦੋਂ ਵੀ ਮਹਾਰਾਜ ਜੀ ਦੇ ਅੱਖਾਂ ਦੇ ਵਿੱਚ ਇੱਕ ਹੰਝੂ ਨਹੀਂ ਸੀ। ਅੱਜ ਮਹਾਰਾਜ ਜੀ ਦਾ ਜਿਹੜਾ ਹੈ ਨਾ ਮੁਖੜਾ ਗਹਿਰ ਗੰਭੀਰ ਹੈ, ਵਿਰਾਗ ਹੈ। ਕਾਰਨ ਕੀ ਇਹ ਕਿ ਅੱਜ ਮਹਾਰਾਜ ਜੀ ਆਪਣੇ ਖਾਲਸੇ ਦੇ ਵਿੱਚ ਸਮਾਉਣ ਲੱਗੇ ਨੇ, ਖਾਲਸੇ ਦਾ ਵੈਰਾਗ ਵੇਖ ਕਰਕੇ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਅੱਜ ਵੈਰਾਗ ਆਇਆ, ਜਿਹੜਾ ਪੁੱਤਰਾਂ ਨੂੰ ਵੇਖ ਕੇ ਨਹੀਂ ਆਇਆ, ਅੱਜ ਖਾਲਸੇ ਨੂੰ ਵੇਖ ਕੇ ਆ ਗਿਆ। ਤਾਂ ਹੀ ਕਿਹਾ, ਹੋ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੁੰਦੇ ਰੋ। ਰੰਚਕ ਮਾਤਰ ਵੀ ਭੇਦ ਨਹੀਂ ਰੱਖਿਆ ਆਪਣੇ ਖਾਲਸੇ ਦੇ ਨਾਲ, ਤੇ ਅੱਜ ਉਹ ਵਿਰਾਗ ਮਹਾਰਾਜ ਜੀ ਨੂੰ ਆਇਆ ਹੈ।
1: ਮਮ ਸਰੂਪ ਕੇ ਪ੍ਰੇਮੀ ਮਹਾ,
0: ਕਹਿੰਦੇ ਹੇ ਪਿਆਰੇ ਖਾਲਸਾ ਜੀ, ਆਪ ਜੀ ਸਾਰੇ ਮੇਰੇ ਸਰੂਪ ਦੇ ਪ੍ਰੇਮੀ ਹੋ, ਆਪ ਜੀ ਨੇ ਸਾਨੂੰ ਪ੍ਰੇਮ ਕੀਤਾ ਹੈ। ਜਿਹੜੇ ਤਨ ਲੈਣ ਵਾਲੇ ਸੀ ਨਾ, ਉਹ ਤਨ ਲੈ ਕੇ ਚਲੇ ਗਏ, ਦਾਤਾ ਲੈਣ ਵਾਲੇ ਆਪ ਜੀ ਜਾਣੂ ਦਮਦਮਾ ਸਾਹਿਬ ਮਹਾਰਾਜ ਜੀ ਦੇ ਕੋਲ, ਜਦੋਂ ਕਿਹਾ ਮਹਾਰਾਜ ਜੀ ਉੱਥੇ ਵੀ ਤਨਖਾਹਾਂ ਦਿਓ, ਉੱਥੇ ਵੀ ਮਹਾਰਾਜ ਜੀ ਨੇ ਤਨਖਾਹਾਂ ਦੇ ਦਿੱਤੀਆਂ, ਇੱਧਰ ਵੀ ਕਿਹਾ ਇੱਧਰ ਵੀ ਦੇ ਦਿੱਤੀਆਂ। ਹੁਣ ਜਿਹੜੇ ਰਹਿ ਗਏ, ਮਹਾਰਾਜ ਜੀ ਕਹਿੰਦੇ ਤੁਸੀਂ ਮੇਰੇ ਸਰੂਪ ਦੇ ਪ੍ਰੇਮੀ ਹੋ, ਮੇਰੇ ਦਰਸ਼ਨਾਂ ਦੇ ਤੁਸਾਂ ਨੇ ਪ੍ਰੇਮ ਕੀਤਾ ਹੈ। ਗੁਰਬਾਣੀ ਨੂੰ ਪੁੱਛੀਏ ਕਿ ਹੇ ਪਾਤਸ਼ਾਹ ਜੀ, ਜਿਹੜੇ ਆਪ ਜੀ ਦੇ ਦਰਸ਼ਨਾਂ ਲਈ ਪ੍ਰੇਮ ਕਰਦਾ ਹੈ ਨਾ, ਉਹਦੀ ਕੀ ਅਵਸਥਾ ਹੈ? ਜਿਹੜਾ ਆਪ ਜੀ ਦੇ ਦਰਸ਼ਨਾਂ ਦਾ ਚਾਹਵਾਨ ਹੈ, ਉਹਦੇ ਬਾਬਤ ਆਪ ਜੀ ਦੱਸਿਓ। ਤਾਂ ਪੰਜਵੇਂ ਪਾਤਸ਼ਾਹ ਜੀ ਆਖਦੇ ਹਨ, ਜਿਸ ਜਨ ਕੇ ਪ੍ਰਭ ਦਰਸ ਪਿਆਸਾ, ਨਾਨਕ ਤਾਕੇ ਬਲ ਬਲ ਜਾਸਾ। ਉਹਦੇ ਬਲਹਾਰੀ ਜਾਈਏ, ਜੀ ਸਦਕੇ ਜਾਈਏ ਉਸ ਗੁਰਸਿੱਖ ਦੇ ਜਿਹਦੇ ਮਨ ਵਿੱਚ ਦਰਸ਼ਨਾਂ ਦੀ ਤਾਂਗ ਹੈ, ਆਪਣੇ ਗੁਰੂ ਦੇ ਦਰਸ਼ਨਾਂ ਨੂੰ ਲੋਚਦਾ ਹੈ। ਕਹਿੰਦੇ ਖਾਲਸਾ ਜੀ, ਆਪ ਜੀ ਸਾਰੇ ਹੀ ਸਾਡੇ ਸਰੂਪ ਦੇ ਪ੍ਰੇਮੀ ਹੋ, ਆਪ ਜੀ ਨੇ ਸਾਡੇ ਨਾਲ ਪ੍ਰੇਮ ਕੀਤਾ ਹੈ।
1: ਸਰਬਸ ਤਿਆਗੇ ਪਹੁੰਚੇ ਇਹਾਂ,
0: ਸਭ ਕੁਛ ਤਿਆਗ ਕੇ ਇੱਥੇ ਆਇਓ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰੂ ਸਤਿਗੁਰੂ ਸੰਗ ਕੀਰੇ ਹਮ ਥਾਪੇ। ਆਪ ਜੀ ਖਾਲਸਾ ਜੀ ਨੂੰ ਮਹਾਰਾਜ ਜੀ ਕਹਿੰਦੇ ਸਭ ਤਿਆਗ ਕੇ ਆਏ ਖਾਲਸਾ ਜੀ ਮਹਾਰਾਜ, ਕੁਛ ਨਹੀਂ ਆਪਣੇ ਕੋਲ ਰੱਖਿਆ ਖਾਲਸੇ ਨੇ ਵੀ, ਕੱਲਾ ਮਹਾਰਾਜ ਦਾ ਹੁਕਮ ਹੀ ਕੋਲ ਰੱਖਿਆ ਸੀ। ਕਹਿੰਦੇ ਸਭ ਛੱਡ ਕੇ ਸਾਡੇ ਨਾਲ ਇੱਥੇ ਆਏ
1: ਹੋ।
0: ਇੰਜ ਖਾਲਸੇ ਦਾ ਵਿਰਾਗ ਦਾ ਜਿਹੜਾ ਹੈ ਮਾਹੌਲ ਬਣਿਆ ਹੋਇਆ ਹੈ ਵਿੱਚ, ਤੇ ਮਹਾਰਾਜ ਜੀ ਬਚਨ ਕਰ ਰਹੇ ਨੇ ਸੰਧਿਆ ਦਾ ਸਮਾਂ ਹੋਇਆ ਹੈ ਤੇ ਸਾਰਿਆਂ ਨੇ ਸੱਚੇ ਪਾਤਸ਼ਾਹ ਜੀ ਦੇ ਵਾਰੀ ਵਾਰੀ ਦਰਸ਼ਨ ਕੀਤੇ। ਮਹਾਰਾਜ ਜੀ ਕੱਲੇ ਕੱਲੇ ਸਿੰਘ ਦੇ ਗਲ ਨਾਲ ਮਿਲ ਰਹੇ ਸਨ। ਇਹੀ ਸਥਾਨ ਹੈ ਕਿ ਕੱਲਾ ਕੱਲਾ ਸਿੰਘ ਆ ਰਿਹਾ ਸੀ ਤੇ ਮਹਾਰਾਜ ਜੀ ਦੇ ਅੱਗੇ ਦਰਸ਼ਨਾਂ ਨੂੰ ਮੱਥਾ ਟੇਕਦਾ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਗੱਲ ਨਾਲ ਲਾਉਂਦੇ ਤੇ ਸਾਧ ਸੰਗਤ ਜੀ ਇਹ ਵੀ ਬਚਨ ਪ੍ਰਾਪਤ ਹੁੰਦੇ ਨੇ। ਉਦੋਂ ਕਈ ਵਾਰੀ ਮਹਾਰਾਜ ਜੀ ਨਾ ਖਾਲਸਾ ਜਦੋਂ ਬਹੁਤ ਹੀ ਵਿਰਾਗ ਵਿੱਚ ਹੋ ਗਿਆ ਤੇ ਆਪ ਜੀ ਖਾਲਸੇ ਨੂੰ ਆਪਣਾ ਅਸਲ ਸਰੂਪ ਵਿਖਾਉਣ ਦੇ ਲਈ ਆਪਣੇ ਸਰੂਪ ਨੂੰ ਇੰਜ ਅਲੋਪ ਕਰ ਦਿੰਦੇ ਸੀ ਕਿ ਆਪ ਜੀ ਇੰਜ ਲੱਗਦਾ ਸੀਗਾ ਆਪ ਜੀ ਬੈਠੇ ਹੋਏ ਹੋ, ਆਪ ਜੀ ਉਸੀ ਸਰੂਪ ਦੇ ਵਿੱਚ ਬੈਠੇ ਹੋਏ ਹੋ, ਪਰ ਜਦੋਂ ਲਾਗੇ ਹੋ ਕੇ ਕੋਈ ਚਰਨ ਫੜਦਾ, ਕੋਈ ਗੱਲ ਨਾਲ ਮਹਾਰਾਜ ਜੀ ਨੂੰ ਮਿਲਦਾ, ਕੋਈ ਮਹਾਰਾਜ ਜੀ ਕਿਸੇ ਨੂੰ ਗੱਲ ਨਾਲ ਲਾਉਂਦੇ, ਇੰਜ ਲੱਗਦਾ ਸੀ ਕਿ ਇਹ ਮਹਾਰਾਜ ਜੀ ਨਹੀਂ ਬੈਠੇ, ਕੱਲਾ ਮਹਾਰਾਜ ਜੀ ਦਾ ਪਰਛਾਵਾ ਹੀ ਹੈ। ਇੰਜ ਜੇ ਬਾਂਹ ਮਾਰਦੇ ਤਾਂ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਉਹ ਬਾਂਹ ਜਿਹੜੀ ਲੰਘ ਜਾਂਦੀ ਸੀ। ਵਿਖਾਇਆ ਕਿ ਖਾਲਸਾ ਜੀ ਇੰਨਾ ਵਿਰਾਗ ਨਾ ਕਰੋ, ਸਾਡਾ ਜਿਹੜਾ ਸਰੂਪ ਹੈ ਨਾ ਉਹ ਵਿਆਪਕ ਹੈ, ਹਰੇਕ ਦੇ ਵਿੱਚ ਵਿਆਪਕ ਹੈ। ਸੋ ਖਾਲਸਾ ਕੱਲਾ ਕੱਲਾ ਆ ਕੇ ਮਹਾਰਾਜ ਜੀ ਨੂੰ ਮਿਲ ਰਿਹਾ ਹੈ।
1: ਤਬ ਸਾਧਰ ਸਭ ਨਿਕਟ ਬਿਠਾਰੇ,
0: ਮਹਾਰਾਜ ਜੀ ਨੇ ਸਾਰਿਆਂ ਨੂੰ ਕੱਲੇ ਕੱਲੇ ਸਿੰਘ ਨੂੰ ਮਿਲ ਕਰਕੇ ਗੱਲ ਨਾਲ ਲਾ ਕਰਕੇ ਉਹਨਾਂ ਨੂੰ ਆਪਣੇ ਕੋਲ ਬਿਠਾਇਆ ਹੈ।
1: ਕਹਿਓ ਸ਼ੋਕ ਨਹਿ ਕਰੀਐ ਹੈ ਪਿਆਰੇ,
0: ਹੇ ਪਿਆਰੇ ਖਾਲਸਾ ਜੀ ਉਹ ਸ਼ੋਕ ਨਹੀਂ ਕਰਨਾ, ਇਹ ਮਨਾਹੀ ਕੀਤੀ ਗੁਰੂ ਸਾਹਿਬ ਜੀ ਨੇ। ਇਹ ਸ਼ੋਕ ਕਾਹਦਾ, ਮਹਾਰਾਜ ਜੀ ਨੇ ਆਨੰਦ ਵਿੱਚ ਰਹਿਣ ਦੀ ਗੱਲ ਕੀਤੀ ਹੈ। ਕਹਿੰਦੇ ਇੰਜ ਸ਼ੋਕ ਨਹੀਂ ਕਰਿਆ ਕਰਨਾ ਹੈ, ਆਪ ਜੀ ਨੇ ਸ਼ਾਂਤ ਰਹਿਣਾ ਹੈ।
1: ਥੂਲ ਸਰੀਰ ਸੰਜੋਗ ਵਿਜੋਗ,
0: ਇਹ ਸਰੀਰ ਜਿਹੜਾ ਥੂਲ ਹੈ ਨਾ, ਇਹ ਥੂਲ ਸਰੀਰ ਜਿਹੜਾ ਆਪਾਂ ਨੂੰ ਨਜ਼ਰ ਆ ਰਿਹਾ, ਇੱਕ ਸੂਖਮ ਸਰੀਰ ਹੁੰਦਾ, ਇੱਕ ਕਾਰਨ ਸਰੀਰ ਹੁੰਦਾ। ਥੂਲ ਸਰੀਰ ਜਿਹੜਾ ਆਪਾਂ ਨੂੰ ਇੱਕ ਦੂਜੇ ਦਾ ਦਿਸ ਰਿਹਾ ਨਜ਼ਰ ਆ ਰਿਹਾ, ਕਹਿੰਦੇ ਥੂਲ ਸਰੀਰ ਇਹਨੇ ਤਾਂ ਥਿਰ ਨਹੀਂ ਰਹਿਣਾ, ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲਿਖੇ ਆਵੇ ਭਾਗ, ਇੱਥੇ ਤਾਂ ਜਿਹੜਾ ਵੀ ਜੀ ਆਇਆ ਉਹਨੇ ਸਾਧ ਸੰਗਤ ਜੀ ਵਿਛੋੜਾ ਦੇਣਾ ਹੀ ਹੈ। ਜਿੰਨੇ ਚਿਰ ਤੱਕ ਸੰਜੋਗ ਦੇ ਕਰਮ ਸੀਗੇ ਉਹਨੇ ਚਿਰ ਤੱਕ ਸਾਡਾ ਸੰਜੋਗ ਦੇ ਨਾਲ ਰਹਿਣਾ, ਜਿਦਨ ਸੰਜੋਗ ਦੇ ਕਰਮ ਖਤਮ ਹੋ ਗਏ, ਵਿਜੋਗ ਦੇ ਕਰਮ ਆ ਗਏ, ਇੱਕ ਖਿਰਣੀ ਉਹਨੇ ਸਾਡੇ ਨਾਲ ਰਹਿਣਾ। ਇਹ ਸੰਜੋਗ ਵਿਜੋਗ ਦਾ ਮੇਲਾ ਹੈ ਭਾਈ।
1: ਈਸ਼ਰ ਨੇਤ ਚੌਦਹੂ ਲੋਕ,
0: ਜਿਹੜਾ ਵਾਹਿਗੁਰੂ ਈਸ਼ਰ ਹੈ ਨਾ ਉਹ ਨੇਤ ਚੌਦਹੂ ਲੋਕ, ਉਹ 14 ਲੋਕਾਂ ਦੇ ਵਿੱਚ ਵਿਆਪਕ ਹੈ। ਇਹ ਤੁਸੀਂ ਸੰਜੋਗ ਵਿਜੋਗ ਦੇ ਕਰਮ ਦਾ ਜਿਹੜਾ ਹੈ ਨਾ ਇੰਜ ਦੁੱਖਣਾ ਬਣਾਓ, ਪਰਮੇਸ਼ਰ ਵਾਹਿਗੁਰੂ ਹਰ ਇੱਕ ਦੇ ਵਿੱਚ ਵਿਆਪਕ ਹਨ।
1: ਤਨ ਸਨੇਹੋ ਨਹਿ ਨਿਭੈ ਕਿਉਂ,
0: ਇਹ ਤਨ ਨਾਲ ਪ੍ਰੇਮ ਨਹੀਂ ਕਰਨਾ, ਸਰੀਰ ਦਾ ਪ੍ਰੇਮ ਨਹੀਂ ਟਿਕਿਆ ਕਰਦਾ, ਸਰੀਰ ਨੇ ਥਿਰ ਨਹੀਂ ਰਹਿਣਾ, ਮਹਾਰਾਜ ਜੀ ਉਪਦੇਸ਼ ਦਿੰਦੇ ਹਨ।
1: ਸਿਕਤਾ ਸਦਨ ਨਦੀ ਤਟ ਜੋ ਹੂੰ,
0: ਇਹਨੇ ਥਿਰ ਨਹੀਂ ਰਹਿਣਾ ਪਿਆਰਿਓ, ਜਿਵੇਂ ਬਾਲੂ ਦਾ ਘਰ ਹੈ, ਮਿੱਟੀ ਦਾ ਘਰ, ਡਹਿ ਢੇਰੀ ਤਨ ਖੇ, ਤਨ ਵੀ ਇਵੇਂ ਮਿੱਟੀ ਦੀ ਬਣੀ ਹੋਈ ਹੈ, ਇੱਕ ਦਿਨ ਢਹਿ ਢੇਰੀ ਹੋ ਜਾਣੀ, ਇਹਨੇ ਟਿਕਣਾ ਨਹੀਂ। ਤੇ ਇਵੇਂ ਹੀ ਜਿਵੇਂ ਨਦੀ ਦਾ ਕਿਨਾਰਾ ਆ, ਕੰਡਾ ਉਹ ਵੀ ਬਹੁਤੇ ਚਿਰ ਨਹੀਂ ਰਹਿੰਦਾ, ਜਿਹਦੇ ਨਾਲ ਹੜ ਆ ਗਿਆ ਉਹਨੇ ਸਾਧ ਸੰਗਤ ਜੀ ਉਹ ਸਾਰੇ ਆਸੇ ਪਾਸੇ ਦੇ ਕਿਨਾਰੇ ਨੂੰ ਚੱਕ ਕੇ ਆਪਣੇ ਵਿੱਚ ਹੀ ਲੈ ਜਾਣਾ। ਇਵੇਂ ਕਹਿੰਦੇ ਸਰੀਰ ਜਿਹੜਾ ਹੈ ਉਹ ਵੀ ਥਿਰ ਨਹੀਂ ਹੈ।
1: ਨਿਸ਼ਚਾ ਸ਼ਬਦ ਰਿਦਾ ਹੈ ਮੇਰੋ,
0: ਜੀ ਹਾਂ ਤੁਸੀਂ ਇਹ ਨਿਸ਼ਚਾ ਕਰੋ ਕਿ ਸ਼ਬਦ ਸਾਡਾ ਹਿਰਦਾ ਹੈ। ਇਹ ਬਚਨ ਧੰਨ ਗੁਰੂ ਪੰਜਮ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਸ ਸਮੇਂ ਪੋਥੀ ਸਰੂਪ ਵਿੱਚ ਸਨ, ਪੋਥੀ ਪਰਮੇਸ਼ਰ ਕਾ ਥਾਨ, ਮਹਾਰਾਜ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ, ਤਾਂ ਇਹ ਬਚਨ ਕੀਤੇ ਸਨ, ਮੇਰੇ ਸਰੂਪ ਯਾਤੇ ਹੈ ਦੀਰਘ ਸਾਹਿਬ ਜਾਨ ਅਦਾਇਬ ਦਹਿ ਹੈ, ਮੇਰੇ ਤੋਂ ਵੀ ਵੱਡਾ ਸਰੂਪ ਗੁਰਬਾਣੀ ਦਾ ਹੈ। ਇਹ ਸਾਡਾ ਗ੍ਰੰਥ ਰਿਦਾ ਮੇਰਾ ਤੁਮ ਜਾਣੋ, ਤੁਸੀਂ ਪਿਆਰੇ ਜੀਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਡਾ ਹਿਰਦਾ ਜਾਣੋ, ਇਹ ਸਾਡੇ ਹਿਰਦੇ ਹਨ, ਸਾਡੀ ਜੋਤ ਹੈ, ਬਾਣੀ ਦੇ ਵਿੱਚ ਸਾਨੂੰ ਜਾਣਨਾ ਕਰੋ।
1: ਸੋ ਮਿਲੀ ਹੈ ਸਾਂਝ ਸਵੇਰੋ,
0: ਤੇ ਗੁਰਬਾਣੀ ਨਾਲ ਮਿਲੋ, ਕਹਿੰਦੇ ਸਾਂਝ ਤੇ ਸਵੇਰੇ, ਸੰਧਿਆ ਵੇਲੇ ਵੀ ਸਵੇਰੇ ਵੀ, ਦੋ ਵੇਲੇ ਸਤਸੰਗਤ ਕਰਨੀ ਹੈ, ਦੋ ਵੇਲੇ ਬਾਣੀ ਨਾਲ ਜੁੜਨਾ ਹੈ, ਦੋ ਵੇਲੇ ਸਾਧ ਸੰਗਤ ਜੇ ਗੁਰੂ ਘਰ ਆ ਕੇ ਗੁਰੂ ਦੇ ਦਰਸ਼ਨ ਕਰਨੇ ਨੇ, ਇਹ ਸਿੱਖਾਂ ਦਾ ਨੇਮ ਹੈ। ਕਹਿੰਦੇ ਦੋ ਵੇਲੇ ਤੁਸੀਂ ਗੁਰਬਾਣੀ ਨਾਲ ਜੁੜਨਾ ਕਰੋ, ਅਸੀਂ ਤੁਹਾਡੇ ਵਿੱਚ ਹੀ ਹਾਂ, ਬਾਣੀ ਦੇ ਵਿੱਚ ਹੀ
1: ਹਾਂ।
0: ਤੇ ਹਰ ਗੁਰੂ, ਗੁਰੂ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰੋ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਆਪਣੇ ਹਿਰਦੇ ਦੇ ਵਿੱਚ ਗੁਰੂ ਗੁਰੂ ਕਰਕੇ ਵਾਹਿਗੁਰੂ ਦਾ ਨਾਮ ਭਾਈ ਜਪੀ ਚਲੋ। ਜਿਦਨ ਤੁਸੀਂ ਗੁਰਬਾਣੀ ਨਾਲ ਮਿਲ ਜਾਓਗੇ, ਆਪਣੇ ਮਨ ਨੂੰ ਗੁਰਬਾਣੀ ਨਾਲ ਜੋੜ ਲਵੋਗੇ, ਫਿਰ ਅਸੀਂ ਤੁਹਾਡੇ ਤੋਂ ਵੱਖ ਨਹੀਂ। ਬਾਜਾ ਵਾਲੇ ਦਸ਼ਮੇਸ਼ ਪਿਤਾ ਕਹਿੰਦੇ, ਜਿਹੜਾ ਸਿੱਖ ਗੁਰਬਾਣੀ ਪੜ੍ਹਦਾ ਦੋ ਵੇਲੇ, ਅੰਮ੍ਰਿਤ ਵੇਲੇ ਨਿਤਨੇਮ ਨਾਲ ਜੁੜਦਾ ਹੈ, ਸੰਧਿਆ ਵੇਲੇ ਸੋਦਰ ਹਰਾਸ ਵਿਰਾਜਣ ਲੱਗੇ ਸੋਹਲੇ ਸਾਹਿਬ ਜੀ ਨਾਲ ਜੁੜਦਾ ਹੈ ਨਾ, ਇੰਜ ਬਾਣੀ ਨਾਲ ਜੁੜਦਾ ਹੈ ਸਾਂਝ ਤੇ ਸਵੇਰੇ, ਤੇ ਹਰ ਵੇਲੇ ਗੁਰੂ ਗੁਰੂ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਹੈ, ਤੇ ਅਸੀਂ ਉਹਦੇ ਨਾਲ ਮਿਲੇ ਹੋਏ ਹਾਂ, ਉਹਦੇ ਤੋਂ ਨਿਆਰੇ ਨਹੀਂ, ਉਹਦੇ ਤੋਂ ਵੱਖ ਨਹੀਂ। ਕਹਿੰਦੇ ਅਸੀਂ ਉਹਦੇ ਵਿੱਚ ਹੀ ਹਾਂ।
1: ਪਲਤ ਸਹਾਇਕ ਜੋ
0: ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਤੇ ਗੁਰਬਾਣੀ ਤੁਹਾਡੀ ਹਲਤ ਤੇ ਪਲਤ ਲੋਕ ਪ੍ਰਲੋਕ ਦੇ ਵਿੱਚ ਸਹਾਇਤਾ ਕਰੇਗੀ।
1: ਜਮ ਆਦਿਕ ਕੋ ਡਰ ਉਰਖੋ ਵਾਹੋ,
0: ਜਮਾ ਆਦਿਕ ਜਿੰਨੇ ਵੀ ਡਰ ਹਨ ਉਹ ਸਾਰੇ ਡਰ ਜਿਹੜੇ ਨੇ ਨਿਰਭਉ ਜਪੈ ਸਗਲ ਪਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਤੁਹਾਡੇ ਮਨ ਵਿੱਚੋਂ ਸਾਰੇ ਪੈ ਖਤਮ ਹੋ ਜਾਣਗੇ, ਗੁਰਬਾਣੀ ਨਾਲ ਜੁੜਨਾ ਕਰੋ।
1: ਖਾਲਸੇ ਕੀ ਨਸ ਬੇਨਤੀ,
0: ਤਾਂ ਖਾਲਸੇ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਅਸੀਂ ਆਪ ਜੀ ਅੱਗੇ ਬੇਨਤੀ ਕਰਦੇ ਹਾਂ।
1: ਸ੍ਰੀ ਪ੍ਰਭ ਹਮ ਸਭ ਕੇ ਮਨ ਗਿਣਤੀ,
0: ਇਹ ਮਹਾਰਾਜ ਸਾਡੇ ਮਨਾਂ ਦੇ ਵਿੱਚ ਵਿਚਾਰ ਚੱਲ ਰਹੇ ਨੇ, ਮਨ ਵਿੱਚ ਇੱਕ ਫੁਰਨਾ ਆਇਆ ਹੈ।
1: ਨੌ ਪਾਤਸ਼ਾਹ ਅੰਤ ਕੋ ਸਾਰੇ,
0: ਜਿੰਨੇ ਵੀ ਨੌ ਪਾਤਸ਼ਾਹ ਹੋਏ ਹਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਿਅੰਤ,
1: ਸੰਗਤ ਲਰ ਪਕੜਾਏ ਉਦਾਰੇ,
0: ਉਹਨਾਂ ਨੇ ਸੰਗਤ ਨੂੰ ਅਗਲੇ ਗੁਰੂ ਦੀ ਬਾਂਹ ਪਕੜਾਈ ਹੈ, ਉਹ ਸੰਗਤ ਨੂੰ ਕਿਸੇ ਨਾ ਕਿਸੇ ਦੀ ਬਾਂਹ ਫੜਾ ਕਰਕੇ ਗਏ ਹਨ।
1: ਵੈਕੁੰਠ ਗਮਨ ਕੋ ਕਰਾ,
0: ਫਿਰ ਵੈਕੁੰਠ ਸਚਖੰਡ ਗਏ ਹਨ। ਪਹਿਲੇ ਉਹਨਾਂ ਨੇ ਅਗਲੇ ਗੁਰੂ ਦੇ ਲੜ ਲਾਉਣਾ ਕੀਤਾ, ਪਾਤਸ਼ਾਹ ਜੀ ਨੌ ਪਾਤਸ਼ਾਹੀਆਂ ਨੇ ਇੱਕ ਇੱਕ ਗੁਰੂ ਸਰੂਪ ਨੂੰ ਅੱਗੇ ਜਿਹੜਾ ਹੈ ਗੁਰਿਆਈ ਦੇ ਕਰਕੇ ਸਿੱਖਾਂ ਨੂੰ ਉਹਨਾਂ ਨਾਲ ਜੋੜਿਆ, ਫਿਰ ਬੈਕੁੰਠ ਧਾਮ ਸੱਚਖੰਡ ਗਏ ਹਨ।
1: ਕਿਸਕੇ ਪਗ ਪਰ ਸਿਰ ਧਰਾ,
0: ਤੇ ਹੁਣ ਅਸੀਂ ਖਾਲਸਾ, ਅਸੀਂ ਕਿਸ ਦੇ ਚਰਨਾਂ ਤੇ ਸੀਸ ਧਰਾਂਗੇ। ਆਪ ਜੀ ਆਪਣੇ ਸਰੂਪ ਨੂੰ ਅਲੋਪ ਕਰਨ ਲੱਗੇ, ਜੇ ਹੁਣ ਅਸੀਂ ਕਿਹਦੇ ਚਰਨਾਂ ਦੇ ਵਿੱਚ ਸੀਸ ਰੱਖਾਂਗੇ, ਕਿਹਨੂੰ ਮੰਨਾਂਗੇ, ਕਿਸ ਦੇ ਆਸਰੇ ਤੇ ਸਾਨੂੰ ਛੱਡ ਕੇ ਚੱਲੇ ਹੋ। ਇਹ ਸੱਚੇ ਪਿਤਾ ਬਾਜਾ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਿੰਘ ਬੇਨਤੀ ਕਰਦੇ ਨੇ, ਮਹਾਰਾਜ ਕਿਸ ਦੇ ਆਸਰੇ ਤੇ ਛੱਡ ਕੇ ਚੱਲੇ ਹੋ।
1: ਪੰਥ ਖਾਲਸਾ ਤੁਮਰੋ ਭਲੇ,
0: ਇਹ ਪੰਥ ਖਾਲਸਾ ਆਪ ਜੀ ਨੇ ਤਿਆਰ ਕੀਤਾ, ਆਪ ਜੀ ਦਾ ਭਲਾ, ਇਹ ਆਪ ਜੀ ਦੇ ਪਾਸੋਂ ਤਿਆਰ ਹੋਇਆ ਹੋਇਆ ਖਾਲਸਾ ਹੈ।
1: ਸ੍ਰੀ ਮੁਖ ਤੇ ਤਬ ਧੀਰਜ ਦੀਨਾ,
0: ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰਿਆਂ ਨੂੰ ਧੀਰਜ ਦਿੱਤਾ, ਸਾਰਿਆਂ ਦੇ ਤਾਈਂ ਬਚਨ ਕੀਤੇ ਹਨ।
1: ਹਮ ਸਭ ਬਾਤ ਪ੍ਰਥਮ ਕਰ ਲੀਨਾ,
0: ਇਹ ਸਿੰਘੋ ਖਾਲਸਾ ਜੀ ਅਸੀਂ ਸਾਰੀ ਗੱਲ ਜਿਹੜੀ ਹੈ ਪਹਿਲੇ ਦੱਸ ਦਿੱਤੀ ਹੈ, ਅਸੀਂ ਤੁਹਾਨੂੰ ਉਪਦੇਸ਼ ਪਹਿਲਾਂ ਹੀ ਦੇ ਦਿੱਤਾ। ਕਿਹੜਾ ਉਪਦੇਸ਼? ਤੀਨ ਰੂਪ ਹੈ ਮੋਹਿ ਕੇ ਸੁਣੋ ਆਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਮਹਾਰਾਜ ਜੀ ਨੇ ਕਿਹਾ, ਇੱਕ ਵਾਰੀ ਨੰਦ ਲਾਲ ਜੀ ਨੇ ਪੁੱਛਿਆ, ਮਹਾਰਾਜ ਕਹਿੰਦੇ ਆਪ ਜੀ ਦਾ ਕੀ ਸਰੂਪ ਹੈ, ਕੀ ਆਪ ਜੀ ਨਜ਼ਰ ਆਉਂਦੇ ਹੋ ਜਿਸ ਸਰੂਪ ਦੇ ਵਿੱਚ ਇੱਕ ਸਰੀਰ ਹੈ, ਕੀ ਇਹੀ ਆਪ ਜੀ ਦਾ ਅਸਲ ਸਰੂਪ ਹੈ? ਪਾਤਸ਼ਾਹ ਜੀ ਕਹਿੰਦੇ, ਭਾਈ ਨੰਦ ਲਾਲ ਸਾਡੇ ਤਿੰਨ ਕੁ ਸਰੂਪ ਨੇ, ਇੱਕ ਜਿਹੜਾ ਹੈ ਨਿਰਗੁਣ, ਇੱਕ ਰੂਪ ਸਭਨ ਤੇ ਨਿਆਰੋ, ਜਿਸ ਨਿਰਗੁਣ ਅਕਾਲ ਪੁਰਖ ਪਰਮੇਸ਼ਰ ਜੀ ਦੀ ਅਸੀਂ ਉਪਾਸਨਾ ਕਰਦੇ ਹਾਂ, ਇੱਕ ਉਹ ਨਿਰਗੁਣ ਸਰੂਪ ਵੀ ਸਾਡਾ ਹੀ ਹੈ। ਦੂਜਾ ਪਾਤਸ਼ਾਹ ਜੀ ਨੇ ਕਿਹਾ, ਸਰਗੁਣ ਸਰੂਪ ਹੈ ਜਿਸ ਸਰੂਪ ਦੇ ਅਸੀਂ ਦਰਸ਼ਨ ਕਰਦੇ ਹਾਂ, ਜਿਹਨੂੰ ਵਾਰ ਵਾਰ ਵੇਖਦੇ ਹਾਂ, ਜੀ ਕਰਦਾ ਹੈ ਕਿ ਵਾਰ ਵਾਰ ਵੇਖੀ ਜਾਈਏ, ਐਸਾ ਮਹਾਰਾਜ ਜੀ ਦਾ ਮੋਹਿਤ ਕਰਨ ਲੈਣ ਵਾਲਾ ਉਹ ਸਰੂਪ ਹੈ, ਉਹ ਸਰਗੁਣ ਸਰੂਪ ਹੈ ਸਾਧ ਸੰਗਤ ਜੀ। ਤੀਜਾ ਸ਼ਬਦ ਹੈ, ਤੀਜਾ ਸਰੂਪ ਹੈ ਸ਼ਬਦ ਗੁਰਬਾਣੀ। ਇਹ ਤਿੰਨ ਸਰੂਪ ਮਹਾਰਾਜ ਜੀ ਨੇ ਪਹਿਲੇ ਹੀ ਕਹਿ ਦਿੱਤੇ ਸਨ ਕਿ ਸਾਡੇ ਤਿੰਨ ਕੁ ਸਰੂਪ ਨੇ, ਸੋ ਗੁਰੂ ਜੀ ਚੇਤੇ ਕਰਾਉਂਦੇ ਨੇ, ਖਾਲਸਾ ਜੀ ਅਸੀਂ ਪਹਿਲਾਂ ਹੀ ਸਾਰੀ ਗੱਲ ਦੱਸ ਦਿੱਤੀ ਹੈ।
1: ਗੰਢ ਅਕਾਲ ਪੁਰਖ ਸੋਂ ਪਾਇਓ,
0: ਆਪ ਜੀ ਨੂੰ ਅਸਾਣਿਆ ਅਕਾਲ ਪੁਰਖ ਜੀ ਨੂੰ ਸੌਂਪਿਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਖਾਲਸਾ ਕਦੋਂ ਪ੍ਰਗਟ ਹੋਇਆ? ਇਹ ਅਕਾਲ ਪੁਰਖ ਜੀ ਦੇ ਹੁਕਮ ਦੇ ਵਿੱਚ ਪ੍ਰਗਟ ਹੋਇਆ। ਤੇ ਖਾਲਸੇ ਨੇ ਪੁੱਛਿਆ ਕਿਸ ਦੇ ਲੜ ਲਾ ਚੱਲੇ ਹੋ? ਮਹਾਰਾਜ ਜੀ ਨੇ ਕਿਹਾ ਖਾਲਸੇ ਅਕਾਲ ਪੁਰਖ ਨੂੰ ਸੌਂਪਿਆ ਹੈ। ਅਸੀਂ ਖਾਲਸੇ ਦੀ ਗੰਢ ਸਿੱਧੀ ਅਕਾਲ ਪੁਰਖ ਨਾਲ ਪਾਈ ਹੈ। ਜਿਹੜੇ ਆਮ ਹੁੰਦੇ ਨੇ ਨਾ ਸਾਧ ਸੰਗਤ ਜੀ, ਉਹ ਆਪਣੇ ਨਾਲ ਜੋੜਦੇ। ਤਨ ਦਸ਼ਮੇਸ਼ ਪਿਤਾ ਮਹਾਰਾਜ ਜੀ, ਮਹਾਰਾਜ ਜੀ ਇੱਥੋਂ ਤੱਕ ਬਚਨ ਕਰਦੇ ਨੇ ਕਿ ਭਾਈ ਮੋਕੋ ਦਾਸ ਤਵਣ ਕਾ ਜਾਣੋ, ਯਾਵੇਂ ਪੇਦ ਨਾ ਰੰਚ ਪਛਾਣੋ। ਮੈਂ ਤਾਂ ਤੁਹਾਡਾ ਦਾਸ ਹਾਂ, ਹੋ ਖਾਲਸੇ ਕਾ ਖਾਲਸਾ ਮੇਰੋ, ਮੈਂ ਤਾਂ ਖਾਲਸੇ ਦਾ ਦਾਸ ਹਾਂ। ਇੱਥੋਂ ਤੱਕ ਬਚਨ ਕਰਦੇ ਨੇ, ਜੋ ਹਮਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੈਂ ਪਰੇ, ਮੋਕੋ ਦਾਸ ਤਵਣ ਕਾ ਜਾਣੋ। ਅਸੀਂ ਤਾਂ ਦਾਸ ਹਾਂ। ਮਹਾਰਾਜ ਜੀ ਕਹਿੰਦੇ ਅਸੀਂ ਵਿੱਚ ਨਹੀਂ ਆਏ, ਅਸੀਂ ਖਾਲਸਾ ਪਰਮੇਸ਼ਰ ਦੇ ਹੁਕਮ ਦੇ ਨਾਲ ਸਿਰਜਿਆ ਹੈ ਤੇ ਖਾਲਸੇ ਨੂੰ ਅਕਾਲ ਪੁਰਖ ਨੂੰ ਸਪੁਰਦ ਕੀਤਾ। ਖਾਲਸੇ ਦੀ ਗੰਢ ਜਿਹੜੀ ਆ ਅਕਾਲ ਪੁਰਖ ਨਾਲ ਜਿਹੜੀ ਆ ਅਸਾਂ ਨੇ ਪਾਈ ਹੈ।
1: ਸੌਂਪਨ ਕਰ ਅੰਚਰ ਪਕਰਾਇਓ,
0: ਅਸੀਂ ਅੰਚਰ ਜਿਹੜਾ ਹੈ ਅਕਾਲ ਪੁਰਖ ਜੀ ਨੂੰ, ਆਪ ਜੀ ਨੂੰ ਅਕਾਲ ਪੁਰਖ ਜੀ ਦੇ ਲੜ ਲਾਇਆ ਹੈ। ਆਪ ਜੀ ਦਾ ਅੰਚਲ ਜਿਹੜਾ ਹੈ ਅਕਾਲ ਪੁਰਖ ਜੀ ਨੂੰ ਅਸਾਂ ਨੇ ਫੜਾਇਆ ਹੈ, ਜਾਂ ਇੰਝ ਕਹਿ ਲਓ ਅਕਾਲ ਪੁਰਖ ਜੀ ਨੇ ਖਾਲਸੇ ਨੂੰ ਫੜਿਆ ਹੈ।
1: ਸਦਾ ਰਹੋ ਪ੍ਰਭ ਚਰਨਨ ਸ਼ਰਣੀ,
0: ਇੰਝ ਤੁਸੀਂ ਪਿਆਰਿਓ। ਕਹਿੰਦੇ ਮਹਾਰਾਜ ਅਕਾਲ ਪੁਰਖ ਜੀ ਦੇ ਸਦੀਵ ਹੁਕਮ ਦੇ ਵਿੱਚ ਪਾਣੇ ਰੂਪੀ ਉਹਦੇ ਚਰਨ ਵਿੱਚ ਰਹਿਣਾ ਕਰੋ।
1: ਅਪਰਨ ਕੀ ਆਸਾ ਨਹਿ ਕਰਨੀ,
0: ਔਰ ਕਿਸੇ ਤੇ ਆਸ ਨਹੀਂ ਕਰਨੀ, ਇੱਕ ਆਸ ਪਰਮੇਸ਼ਰ ਵਾਹਿਗੁਰੂ ਜੀ ਤੇ ਕਰਨੀ ਹੈ। ਮਾਨੁਕੀ ਟੇਕ ਬਿਰਤੀ ਸਭਜਾਨ, ਦੇਵਨ ਕੋ ਏਕੇ ਭਗਵਾਨ, ਜਿਸਕੇ ਦੀਏ ਰਹੇ ਅਗਾਏ, ਬੋਰ ਨਾ ਤ੍ਰਿਸ਼ਨਾ ਲਾਗੇ ਕਾਏ। ਇੱਕ ਆਸ ਰੱਖਣੀ ਹੈ ਸਾਧ ਸੰਗਤ ਜੀ, ਦੁਨਿਆਵੀ ਆਸ ਰੱਖਦੇ ਹਾਂ ਅਸੀਂ ਕਿਸੇ ਬੰਦੇ ਤੇ, ਉਹ ਕਿੰਨਾ ਕੁ ਦੇ ਦੇਗਾ? ਜਿੰਨਾ ਕੁ ਦਏਗਾ ਨਾ, ਉਹਨੇ ਵਾਰੀ ਤਾਂ ਉਹ ਮੀਣੇ ਮਾਰੇਗਾ, ਉਹਨੇ ਵਾਰੀ ਦੱਸੇਗਾ ਕਿ ਮੈਨੇ ਤੇਰਾ ਕੰਮ ਕੀਤਾ। ਜਿਹਦੇ ਪਰਮੇਸ਼ਰ ਤੇ ਆਸ ਰੱਖੀ ਹੈ ਨਾ, ਜੋ ਪਰਮੇਸ਼ਰ ਦੇ ਦਿੰਦਾ ਉਹ ਕੋਈ ਨਹੀਂ ਜੇ ਦੇ ਸਕਦਾ, ਜੋ ਅਕਾਲ ਪੁਰਖ ਜੀ ਦੇ ਦਿੰਦੇ ਨੇ ਉਹ ਕੋਈ ਨਹੀਂ ਜੇ ਦੇ ਸਕਦਾ। ਜੇ ਆਸਾ ਰੱਖਣੀ ਹੈ ਐਸੇ ਪਰਮੇਸ਼ਰ ਅਕਾਲ ਪੁਰਖ ਤੇ ਰੱਖਣਾ ਕਰੋ। ਇੱਕੋ ਹੀ ਆਸ ਰੱਖਣੀ ਹੈ, ਪਰਮੇਸ਼ਰ ਤੇ ਭਰੋਸਾ ਰੱਖਣਾ ਹੈ।
1: ਲੋਕ ਸੁਖੀ ਪਰ ਲੋਕ ਸੰਤੋਸ਼ਾ,
0: ਭਾਈ ਲੋਕ ਦੇ ਪ੍ਰਲੋਕ ਦੇ ਵਿੱਚ ਸੰਤੋਖ ਤੇ ਸੁੱਖ ਨਾਲ ਵਸੋਗੇ। ਜੇ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਤੇ ਆਸਾ ਰੱਖੋਗੇ, ਤੁਹਾਡਾ ਲੋਕ ਪ੍ਰਲੋਕ ਸਵਾਰਿਆ ਜਾਵੇਗਾ।
1: ਨਿਤ ਬ੍ਰਤ ਰਾਖੋ ਗੁਰੂ ਭਰੋਸਾ,
0: ਤੇ ਆਪਣੇ ਗੁਰੂ ਤੇ ਭਰੋਸਾ ਰੱਖੋ। ਗੁਰੂ ਤੇ ਭਰੋਸਾ ਰੱਖਣਾ ਬੜਾ ਜ਼ਰੂਰੀ ਹੈ। ਜੋ ਗੁਰੂ ਕਹੇ ਸਾਧ ਸੰਗਤ ਜੀ, ਉਹ ਬਚਨ ਤਾਂ ਮੰਨਣੇ ਹੀ ਨੇ, ਤੇ ਕਈ ਵਾਰੀ ਗੁਰੂ ਪ੍ਰੀਖਿਆ ਵੀ ਲੈਂਦਾ, ਪਰ ਗੁਰੂ ਤੇ ਭਰੋਸਾ ਅਡੋਲ ਰੱਖਣਾ ਹੈ, ਮਨ ਨੂੰ ਡਿਗਣੀ ਜੇ ਦੇਣਾ। ਗੁਰੂ ਤੇ ਪੂਰਨ ਭਰੋਸਾ ਹੋਣਾ ਚਾਹੀਦਾ। ਜਿਹਦਾ ਗੁਰੂ ਤੇ ਪੂਰਨ ਭਰੋਸਾ ਨਿਸ਼ਚਾ ਹੋਵੇਗਾ ਨਾ, ਉਹਨੇ ਛੇਤੀ ਕਿਰਪਾ ਹੋਵੇਗੀ। ਇਹੀ ਕਹਿੰਦੇ ਸਾਡੇ ਤੇ ਕਿਰਪਾ ਨਹੀਂ ਹੋ ਰਹੀ, ਉਹਦਾ ਕਾਰਨ ਕੀ ਹੈ? ਸਾਡੇ ਮਨ ਵਿੱਚ ਨਾ ਅਜੇ ਗੁਰੂ ਤੇ ਉਹਨਾਂ ਭਰੋਸਾ ਹੀ ਨਹੀਂ ਆਇਆ। ਜਿਹਦਿਨ ਭਰੋਸਾ ਆ ਗਿਆ ਨਾ, ਫਿਰ ਉਹ ਸਾਡੇ ਤੋਂ ਓਲੇ ਨਹੀਂ ਦੂਰ ਨਹੀਂ ਗਾ। ਜਿਹਦੇ ਮਨ ਵਿੱਚ ਭਰੋਸਾ ਹੈ ਗੁਰੂ ਉਹਦੇ ਕੋਲ ਹੈ। ਗੁਰੂ ਜੀ ਕਹਿੰਦੇ ਭਾਈ ਆਪਣੇ ਨਿਸ਼ਚਾ ਗੁਰੂ ਤੇ ਗੁਰਬਾਣੀ ਤੇ ਭਰੋਸਾ ਰੱਖਣਾ ਹੈ।
1: ਪੜ੍ਹਿਆ ਹੈ ਸਰਬ ਗੁਰਨ ਕੀ ਬਾਣੀ,
0: ਤੇ ਇਹ ਹੁਕਮ ਕੀਤਾ। ਦੇਖੋ ਮਹਾਰਾਜ ਜੀ ਨੇ ਕੀ ਹੁਕਮ ਕੀਤੇ, ਆਪ ਜੀ 52 ਹੁਕਮ ਇੱਥੇ ਆਪ ਜੀ ਨੂੰ ਪ੍ਰਾਪਤ ਹੁੰਦੇ ਨੇ, ਹਰ ਇੱਕ ਸਿੱਖ ਦੇ ਘਰ ਵਿੱਚ ਹੋਣੇ ਚਾਹੀਦੇ। ਸਾਧ ਸੰਗਤ ਜੀ, ਅੱਜ ਅਸੀਂ ਆਪਣੇ ਰਹੂ ਰੀਤੀ ਤੋਂ ਜਿਹੜਾ ਹੈ ਨਾ ਪਿੱਛੇ ਹਟਦੇ ਜਾ ਰਹੇ ਹਾਂ। ਮਹਾਰਾਜ ਜੀ ਨੇ ਖਾਲਸੇ ਨੂੰ 52 ਹੁਕਮ ਜਿਹੜੇ ਨੇ ਇਸੀ ਧਰਤੀ ਤੇ ਕੀਤੇ, ਤੇ ਆਪ ਜੀ ਬਾਹਰ ਵੇਖੋ ਤੇ ਸ਼ਾਇਦ ਇੱਥੇ ਵੀ ਜਿੰਨੇ ਵੀ ਇਹ ਕਮਰੇ ਬਣੇ ਹੋਏ ਨੇ ਰਿਹਾਇਸ਼ ਦੇ ਵਿੱਚ, ਉਹਨਾਂ ਦੇ ਵਿੱਚ ਵੀ ਉਹ 52 ਹੁਕਮ ਜਿਹੜੇ ਨੇ ਲਵਾਏ ਗਏ ਸਨ। ਸੋ 52 ਹੁਕਮ ਮਹਾਰਾਜ ਜੀ ਨੇ ਕੀਤੇ, ਉਹਨਾਂ ਹੁਕਮਾਂ ਦੇ ਵਿੱਚ ਇਹ ਵੀ ਹੁਕਮ ਹੈ, ਦਸਾਂ ਗੁਰਾਂ ਦੀ ਬਾਣੀ ਭਰਨੀ, ਗੁਰੂ ਤੇ ਭਰੋਸਾ ਰੱਖਣਾ, ਗੁਰੂ ਧਾਮਾਂ ਦੀ ਯਾਤਰਾ ਕਰਨੀ। ਤੇ ਹੁਣ ਜਿਹੜਾ ਬਚਨ ਚੱਲ ਰਿਹਾ ਕੀ ਕਹਿ ਰਹੇ ਨੇ, ਕਹਿੰਦੇ ਦਸਾਂ ਗੁਰਾਂ ਦੀ ਬਾਣੀ ਪੜ੍ਹਨੀ। ਕਿਹਾ ਕਿ ਸਾਡੀ ਵੀ ਬਾਣੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੀ ਬਾਣੀ ਉਹਦੇ ਵਿੱਚ ਆਈ। 10 ਗੁਰੂਆਂ ਦੀ ਬਾਣੀ ਜਿਹੜੀ ਹੈ ਉਹ ਪੜ੍ਹਨੀ ਹੈ, ਉਹਦੇ ਉੱਤੇ ਭਰੋਸਾ ਰੱਖਣਾ ਹੈ।
1: ਰਾਖੀ ਹੈ ਰਹਿਤ ਜੋ ਹਮ ਹੋ ਬਖਾਨੀ,
0: ਤੇ ਉਹ ਰਹਿਤ ਰੱਖਣੀ ਹੈ ਜੋ ਅਸਾਂ ਨੇ ਦ੍ਰਿੜ ਕਰਵਾਈ ਹੈ, ਜੋ ਖਾਲਸੇ ਦੀ ਉਤਪਤੀ ਕੀਤੀ ਹੈ ਨਾ। ਤੇ ਮਹਾਰਾਜ ਜੀ ਨੇ ਅੰਮ੍ਰਿਤ ਦਿੱਤਾ ਤੇ ਆਪ ਅੰਮ੍ਰਿਤ 50 ਕੋਲੋਂ ਲਿਆ, ਤੇ ਜੋ ਰਹਿਤ ਦ੍ਰਿੜ ਕਰਵਾਈ ਹੈ। ਜਦੋਂ ਇੱਥੇ ਵੀ ਅੰਮ੍ਰਿਤ ਸੰਚਾਰ ਹੁੰਦਾ ਹੈ ਨਾ, ਤਾਂ ਰਹਿਤ ਦ੍ਰਿੜ ਕਰਵਾਈ ਜਾਂਦੀ ਹੈ ਸਾਰੇ ਪਾਸੇ। ਉਹ ਕਹਿੰਦੇ ਰਹਿਤ ਦ੍ਰਿੜ ਕਰਕੇ ਅਪਣਾਉਣੀ ਹੈ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਸਿੱਖ ਪਿਆਰਾ ਨਾਹੇ ਪ੍ਰਭ ਰਹਿਤ ਪਿਆਰੀ ਆਹੇ। ਮਹਾਰਾਜ ਜੀ ਕਹਿੰਦੇ ਸਿੱਖ ਉਦੋਂ ਹੀ ਸਿੱਖ ਹੈ ਜਦੋਂ ਉਹਦੇ ਕੋਲ ਰਹਿਤ ਹੈ। ਜਿਹੜਾ ਗੁਰੂ ਦੇ ਰਹਿਤ ਦੇ ਵਿੱਚ ਹੈ ਨਾ, ਤੇ ਮਹਾਰਾਜ ਜੀ ਉਹਦੇ ਕੋਲ ਹੀ ਹਨ, ਉਹਦੇ ਸੰਗ ਹੀ ਰਹਿੰਦੇ ਹਨ। ਸੋ ਰਹਿਤ ਦ੍ਰਿੜ ਕਰਕੇ ਅਪਣਾਉਣੀ ਹੈ ਇਹ ਬਚਨ ਕਰ ਰਹੇ ਹਨ ਤੇ ਅਸੀਂ ਆਪ ਜੀ ਨੂੰ ਪਰਮੇਸ਼ਰ ਨੂੰ ਸੌਂਪਿਆ ਹੈ। ਪਾਇਓ ਮਾਤ ਕਾਲ ਕਾ ਗੋਦ, ਕਈ ਇਹ ਕਿੰਤੂ ਪਰੰਤੂ ਕਰਦੇ ਹਨ ਕਿ ਜਦੋਂ ਪਾਤਸ਼ਾਹ ਜੀ ਨੇ ਬਚਨ ਕੀਤੇ ਮਹਾਕਾਲ ਕਾਲ ਕਾ ਰਾਧੀ, ਪਰਮੇਸ਼ਰ ਵਾਹਿਗੁਰੂ ਜੀ ਦੇ ਸਾਧ ਸੰਗਤ ਜੀ ਇੱਕ ਸਰੂਪ ਨਾ ਉਹਦਾ ਮਾਂ ਦਾ ਹੈ, ਇੱਕ ਪਿਤਾ ਦਾ ਹੈ। ਹਰ ਜੀਉ ਮਾਤਾ ਹਰ ਜੀ ਪਿਤਾ ਹਰ ਜੀਉ ਪ੍ਰਤਪਾਲਕ, ਜਦੋਂ ਉਹ ਸਾਨੂੰ ਬਣਾਉਂਦਾ ਹੈ ਨਾ ਤਾਂ ਉਹ ਮਾਂ ਦਾ ਰੂਪ ਧਾਰਨ ਕਰਦਾ ਹੈ ਪਰਮੇਸ਼ਰ। ਯਾਨੀ ਉਸ ਸਮੇਂ ਉਹਦੇ ਮਨ ਵਿੱਚ ਵਾਤਸਲਯ ਹੈ। ਵਾਤਸਲਯ ਉਹਨੂੰ ਕਿਹਾ ਜਾਂਦਾ ਜਿਹੜਾ ਮਾਂ ਦਾ ਇੱਕ ਪੁੱਤਰ ਨਾਲ ਪ੍ਰੇਮ ਹੁੰਦਾ, ਉਹਨੂੰ ਵਾਤਸਲ ਕਿਹਾ ਗਿਆ। ਜਿਹੜਾ ਪਤੀ ਪਤਨੀ ਦਾ ਹੁੰਦਾ ਉਹ ਪ੍ਰੀਤੀ ਹੈ, ਜਿਹੜਾ ਮਾਂ ਦਾ ਤੇ ਪੁੱਤ ਦਾ ਨਾਤਾ ਹੈ ਨਾ ਉਹ ਵਾਤਸਲਯ ਹੈ। ਤੇ ਇਵੇਂ ਹੀ ਜਦੋਂ ਰੱਬ ਸਾਨੂੰ ਬਣਾਉਂਦਾ ਨਾ ਪਰਮੇਸ਼ਰ ਵਾਹਿਗੁਰੂ ਜੀ ਅਕਾਲ ਪੁਰਖ ਜੀ ਇਹ ਸੰਸਾਰ ਦੀ ਸਿਰਜਣਾ ਕਰਨ ਵਾਲੇ ਨੇ, ਇਸ ਲਈ ਉਹ ਮਾਂ ਦੇ ਸਰੂਪ ਦੇ ਵਿੱਚ ਵੀ ਹਨ। ਤੇ ਸਾਧ ਸੰਗਤ ਜੀ ਜਦੋਂ ਰਾਖੀ ਕਰਦੇ ਨੇ ਤੇ ਸਾਡਾ ਪੋਖਣ ਕਰਦੇ ਨੇ ਉਦੋਂ ਪਿਤਾ ਦੇ ਸਰੂਪ ਦੇ ਵਿੱਚ ਵੀ ਹਨ। ਸੋ ਕਿਹਾ ਕਿ ਅਸੀਂ ਖਾਲਸੇ ਨੂੰ ਮਾਤ ਕਾਲ ਕਾ, ਉਹ ਅਕਾਲ ਪੁਰਖ ਪਰਮੇਸ਼ਰ ਉਹਦਾ ਜਿਹੜਾ ਮਾਤਰੂ ਸਰੂਪ ਹੈ ਉਹਦੇ ਗੋਦ ਦੇ ਵਿੱਚ ਪਾਇਆ ਹੈ, ਪਾਓ ਅਕਾਲ ਪੁਰਖ ਨੂੰ ਸੌਂਪਿਆ ਹੈ, ਪਾਇਆ ਹੈ ਪਾਓ ਅਕਾਲ ਪੁਰਖ ਨੂੰ ਸੌਂਪਿਆ ਹੈ।

0: ਜਿਹੜੇ ਵੀ ਪੰਜਾਂ ਦੀ ਸੇਵਾ ਕਰਨਗੇ ਗੁਰੂ ਕੇ ਸਿੱਖ ਪਿਆਰੇ ਸਿੰਘ, ਜੇ ਸਾਧ ਸੰਗਤ ਜੀ ਸੱਚ ਜਾਣਿਓ ਕੋਈ ਕੰਮ ਅੜ ਜਾਵੇ ਤੇ ਘਰ ਵਿੱਚ ਨਾ ਪੰਜ ਸਿੰਘਾਂ ਦਾ ਪ੍ਰਸ਼ਾਦਾ ਰੱਖਿਓ ਤੇ ਫਿਰ ਉਹਨਾਂ ਦੀ ਸੇਵਾ ਕਰੋ। ਮਹਾਰਾਜ ਜੀ ਕਹਿੰਦੇ ਕਿਵੇਂ ਕਰਨੀ? ਕਹਿੰਦੇ ਛਾਦਨ ਪੋਜਣ ਵਸਤਰ ਹਰ ਪ੍ਰਕਾਰ ਦੀ ਸੇਵਾ ਕਰਨੀ ਹੈ। ਮਹਾਰਾਜ ਜੀ ਕਹਿੰਦੇ ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨ ਜੀ ਕੋ, ਦਾਨ ਦਿਓ ਇਨਹੀ ਕੋ ਭਲੋ, ਅਰ ਆਨ ਕੋ ਦਾਨ ਨਾ ਲਾਗਤ ਨੀ ਕੋ। ਕਹਿੰਦੇ ਜੇ ਦਾਨ ਦੇਣਾ, ਜੇ ਕੁਛ ਦੇਣਾ ਭਾਈ ਮੇਰੇ ਸਿੰਘਾਂ ਨੂੰ ਦਿਓ ਪਹਿਲਾਂ। ਸਿੰਘਾਂ ਨਾਲ ਪ੍ਰੇਮ ਹੈ ਨਾ, ਆਪਣੇ ਪੁੱਤਰਾਂ ਤੋਂ ਵੱਧ ਪ੍ਰੇਮ ਕੀਤਾ। ਤੇ ਜਿਹੜਾ ਵੀ ਸਿੰਘਾਂ ਦੀ ਸੇਵਾ ਕਰੇਗਾ, ਛਾਦਨ ਭੋਜਨ ਵਸਤਰ ਆਦਿ ਸਿੰਘਾਂ ਨੂੰ ਦਏਗਾ,
1: ਮੋਕਹੁ ਪਹੁੰਚਾਵਤ ਸਿੱਖ ਸੇ,
0: ਉਹ ਜਦੋਂ ਸਿੱਖ ਅਰਦਾਸ ਬੇਨਤੀ ਕਰਨਗੇ ਉਹ ਮੇਰੇ ਤੱਕ ਆ ਜਾਏ, ਉਹ ਮੇਰੇ ਤੱਕ ਵਸਤੂਆਂ ਆ ਜਾਣਗੀਆਂ, ਮੈਂ ਇੰਜ ਜਾਣਾਂਗਾ ਕਿ ਉਹ ਪੰਜਾਂ ਦੀ ਸੇਵਾ ਨਹੀਂ, ਉਹ ਮੇਰੀ ਸੇਵਾ ਕਰ ਰਹੇ ਹਨ।
1: ਮਨੋਕਾਮਨਾ ਤਿੰਨ ਤੇ ਪ੍ਰਾਪਤ,
0: ਤੇ ਜਿਹੜੀ ਵੀ ਮਨੋਕਾਮਨਾ ਹੈ ਪੰਜਾਂ ਸਿੰਘਾਂ ਦੀ ਸੇਵਾ ਕਰੋ, ਤੁਹਾਡੀ ਸਭ ਪ੍ਰਕਾਰ ਦੀ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ।
1: ਸ਼ਰਤ ਹੱਥ ਹਰੇ ਚਿੰਤ ਦੁੱਖ ਖਾਪਤ,
0: ਤੇ ਇੰਜ ਆਪਣੇ ਮਨ ਵਿੱਚ ਸ਼ਰਧਾ ਧਾਰਨ ਕਰੋ ਭਾਈ, ਤੁਹਾਡੇ ਚਿੰਤ, ਤੁਹਾਡੀ ਚਿੰਤਾ, ਤੁਹਾਡੇ ਦੁੱਖ ਦਰਿਦਰਪਣਾ ਸਾਰਾ ਦੂਰ ਹੋਵੇਗਾ।
1: ਸਿੱਖ ਪੰਚਨ ਮਹਿ ਮੇਰੋ ਬਾਸਾ,
0: ਜੀ ਹਾਂ, ਜਿਹੜੇ ਪੰਜ ਸਿੱਖ ਨੇ ਗੁਰੂ ਕੇ ਪਿਆਰੇ, ਜਿਹੜੇ ਵੀ ਸਿੰਘ ਤਿਆਰ ਪ੍ਰਤਿਆਰ, ਪੰਜ ਸਿੰਘ ਪੰਜ ਪਿਆਰੇ, ਇਹਨਾਂ ਦੇ ਵਿੱਚ ਮੇਰਾ ਹੀ ਵਾਸਾ ਹੈ।
1: ਪੂਰਨ ਕਰਾਂ ਧਰਹਿ ਜੇ ਆਸਾ,
0: ਜਿਹੜਾ ਵੀ ਆਸਾ ਰੱਖੇਗਾ, ਇਹਨਾਂ ਦੇ ਪ੍ਰਤੀ ਭਰੋਸਾ ਰੱਖੇਗਾ, ਅਰਦਾਸ ਇਹਨਾਂ ਕੋਲੋਂ ਕਰਵਾਏਗਾ, ਉਹਨਾਂ ਦੀ ਹਰ ਪ੍ਰਕਾਰ ਦੀ ਆਸਾ ਅਸੀਂ ਪੂਰੀ ਕਰਾਂਗੇ, ਉਹਨਾਂ ਦੀ ਮਨੋਕਾਮਨਾਵਾਂ ਅਸੀਂ ਪੂਰੀਆਂ ਕਰਾਂਗੇ।
1: ਵਿਦਿਆ ਕੋ ਅਭਿਆਸ ਹੋ,
0: ਅਗਲਾ ਬਚਨ ਕੀ ਕੀਤਾ? ਇਹ ਸਾਰੇ 52 ਹੁਕਮਨਾਮੇ ਦੇ ਵਿੱਚ ਬਚਨ ਆਉਂਦੇ ਨੇ। ਅਗਲਾ ਬਚਨ ਕਰਦੇ ਨੇ ਪਾਤਸ਼ਾਹ, ਇਹ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਹੈ। ਇੰਜ ਨਹੀਂ ਸਾਧ ਸੰਗਤ ਜੀ, ਖਾਲਸਾ ਜਿਹੜਾ ਹੈ ਉਹ ਤਿਆਰ ਪਰ ਤਿਆਰ ਰਹਿੰਦਾ ਹਰ ਵੇਲੇ। ਸ਼ਸਤਰ ਵਿਦਿਆ ਵੀ ਬਹੁਤ ਜ਼ਰੂਰੀ ਹੈ, ਜੇ ਸਾਨੂੰ ਸ਼ਸਤਰ ਵਿਦਿਆ ਆਉਂਦੀ ਹੀ ਨਹੀਂ ਫਿਰ ਅਸੀਂ ਕਿਵੇਂ ਆਪਣੇ ਆਪ ਨੂੰ ਖਾਲਸਾ ਖਵਾਵਾਂਗੇ। ਸ਼ਸਤਰ ਤੇ ਸ਼ਾਸਤਰ ਇਹ ਦੋਵੇਂ ਧਾਰਨ ਕਰਨੇ ਹਨ, ਸ਼ਸਤਰ ਦਾ ਅਭਿਆਸ ਕਰਨਾ ਹੈ।
1: ਬਨੋ ਵੀਰ ਆਰੇ ਸਮੁਖ ਬਿਨਾਸ਼ਹੋ,
0: ਇਹ ਕਾਹਦੇ ਲਈ ਕਰਨਾ ਹੈ? ਜੇ ਕਰਕੇ ਕੋਈ ਦੁਸ਼ਮਣ ਆ ਜਾਵੇ, ਵੈਰੀ ਆ ਜਾਵੇ, ਜੇ ਜਰਵਾਣੇ ਆ ਜਾਣ ਤੇ ਉਹਨਾਂ ਦਾ ਸੋਧਾ ਲਾਉਣਾ ਹੈ ਭਾਈ, ਉਹਨਾਂ ਦੇ ਅੱਗੇ ਹੋ ਕਰਕੇ ਉਹਨਾਂ ਨਾਲ ਲੜਨਾ ਹੈ, ਧਰਮ ਦੇ ਲਈ, ਦੇਸ਼ ਕੌਮ ਦੇ ਲਈ ਕੁਰਬਾਨੀਆਂ ਦੇਣੀਆਂ ਨੇ। ਇਸ ਲਈ ਤਿਆਰ ਪ੍ਰਤਿਆਰ ਸੂਰ ਵੀਰ ਹੁਣੇ ਨੂੰ ਧਾਰਨ ਕਰਨਾ, ਸ਼ਸਤਰ ਵਿਦਿਆ ਕਰਨੀ ਹੈ।
1: ਜਗਤ ਪਦਾਰਥ ਸਗਰੇ ਪਾਵਹੋ,
0: ਉਹਨਾਂ ਨੂੰ ਸੰਸਾਰ ਦੇ ਸਾਰੇ ਪਦਾਰਥ ਪ੍ਰਾਪਤ ਹੋਣਗੇ। ਖਾਲਸੇ ਨੂੰ ਮਹਾਰਾਜ ਜੀ ਨੇ ਹਰ ਪ੍ਰਕਾਰ ਦਾ ਸੁੱਖ ਦਿੱਤਾ, ਸੱਚ ਜਾਣਿਓ। ਕਹਿੰਦੇ ਜਿਹੜਾ ਵੀ ਭਾਈ ਗ੍ਰਹਿਤ ਵਿੱਚ ਰਹਿ ਕੇ ਨਾਮ ਦਾ, ਸ਼ਸਤਰਾਂ ਦਾ ਅਭਿਆਸ ਕਰੇਗਾ, ਉਹ ਸਾਰੇ ਪਦਾਰਥ ਉਹਨਾਂ ਤੱਕ ਆ ਜਾਣਗੇ, ਮਾਇਆ ਉਹਨਾਂ ਦੀ ਦਾਸੀ ਬਣ ਜਾਵੇਗੀ।
1: ਉਹ ਆਪ ਭੇ ਅਵਰ ਭੁਗਾਵਹੋ,
0: ਉਹ ਆਪ ਵੀ ਪਦਾਰਥਾਂ ਦਾ ਜਿਹੜਾ ਹੈ ਆਨੰਦ ਮਾਣਿਆ ਕਰਨਗੇ, ਔਰਾਂ ਨੂੰ ਵੀ ਜਿਹੜਾ ਹੈ ਉਹ ਪਦਾਰਥ ਵੰਡਣਗੇ।
1: ਮਰੋ ਯੁੱਧ ਮਹਿ ਸੁਰਗ ਸਿਧਾਰਹੋ,
0: ਤੇ ਜਿਹੜਾ ਵੀ ਭਾਈ ਯੁੱਧ ਦੇ ਵਿੱਚ ਅੱਗੇ ਹੋ ਕਰਕੇ ਲੜਦਾ ਹੈ ਨਾ, ਤੇ ਜੇ ਕਰਕੇ ਕੋਈ ਸੂਰਮਾ ਹੈ ਉਹ ਜੰਗ ਯੁੱਧ ਦੇ ਵਿੱਚ ਤਿਆਰ ਪਰ ਤਿਆਰ ਹੋ ਕੇ ਸਾਧ ਸੰਗਤ ਜੀ ਪਿੱਛੇ ਨਹੀਂ ਜੇ ਹਟਦਾ, ਅੱਗੇ ਹੋ ਕਰਕੇ ਭਿੜ ਕੇ ਲੜਦਾ ਹੈ ਤੇ ਕੁਰਬਾਨੀ ਦੇ ਦਿੰਦਾ, ਸ਼ਹਾਦਤ ਪਾ ਦਿੰਦਾ ਹੈ, ਤੇ ਕਹਿੰਦੇ ਨਿਸ਼ਚਾ ਹੀ ਉਹ ਪਰਮੇਸ਼ਰ ਦੇ ਦੁਆਰ ਤੇ ਚਲਾ ਜਾਂਦਾ, ਸੁਰਗ ਸਿਧਾਰ ਹੋ, ਉਹਨਾਂ ਨੂੰ ਸੁਰਗ ਦੀ ਦਾਤ ਜਿਹੜੀ ਹੈ, ਸਵਰਗ ਲੋਕ ਦੀ ਦਾਤ ਪ੍ਰਾਪਤ ਹੁੰਦੀ ਹੈ।
1: ਸਹਿਕਾਮੀ ਸੁਖ ਸਕਲ ਬਿਹਾਰ ਹੋ,
0: ਤੇ ਸਹਿਕਾਮੀ ਕੋਈ ਕਾਮਨਾ ਸਹਿਤ ਕੋਈ ਸ਼ਹੀਦੀ ਦਿੰਦਾ ਤਾਂ ਉਹਦੀ ਕਾਮਨਾ ਪੂਰੀ ਹੋ ਜਾਂਦੀ ਹੈ, ਜਿਹੜਾ ਨਿਸ਼ਕਾਮ ਤਾਂ ਪੁਣੇ ਨਾਲ ਸ਼ਹਾਦਤ ਦਿੰਦਾ ਨਾ ਉਹ ਸ਼ਹੀਦ ਸਿੰਘ ਬਣ ਜਾਂਦਾ, ਉਹ ਆਪ ਤੇ ਦੂਜਿਆਂ ਦੇ ਵੀ ਕੰਮ ਸਵਾਰ ਦਿੰਦਾ। ਮੁਕਤੀ ਸਾਧ ਸੰਗਤ ਜੀ, ਇੱਕ ਤਾਂ ਬਹੁਤ ਕਾਲ ਕਮਾਈ ਜਪ ਤਪ ਕਰਕੇ, ਕਠਿਨ ਤਪੱਸਿਆ ਕਰਕੇ ਤੇ ਪਰਮੇਸ਼ਰ ਨਾਲ ਮਨ ਵਿੱਚ ਹਿੱਤ ਪ੍ਰੇਮ ਲਾ ਕੇ ਪ੍ਰਾਪਤ ਹੁੰਦੀ ਹੈ, ਤੇ ਇੱਕ ਜਿਹੜੀ ਮੁਕਤੀ ਹੈ ਨਾ ਧਰਮ ਜੁੱਧ ਕੇ ਚਾਏ, ਜਿਵੇਂ ਦੱਸੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਮੇਰੇ ਮਨ ਦੀ ਵੀ ਇਹੀ ਇੱਛਾ ਹੈ। ਸ਼ਸਤਰਨ ਸਿਓ ਅਤ ਹੀਰਨ ਪੀਤਰ, ਜੂਜ ਮਰੋ ਕਹਿ ਸਾਚ ਭਤੀਜੈ, ਮੇਰੀ ਕੀ ਇੱਛਾ? ਕਹਿੰਦੇ ਮੈਂ ਵੀ ਰਣ ਮੈਦਾਨ ਦੇ ਵਿੱਚ, ਯੁੱਧ ਦੇ ਵਿੱਚ ਆਪਣੀ ਆਪ ਨੂੰ ਜਿਹੜਾ ਹੈ ਸ਼ਹੀਦ ਕਰਵਾ ਦਿਆ, ਸ਼ਹੀਦੀ ਪਾ ਦਿਆ, ਮੇਰੀ ਵੀ ਇਹੀ ਇੱਛਾ ਹੈ। ਉਹਦਾ ਕਾਰਨ ਕੀ ਹੈ ਕਿ ਜਿਹੜੇ ਸਾਧ ਸੰਗਤ ਜੀ ਦੂਜਿਆਂ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੰਦੇ ਨੇ ਨਾ, ਆਪਣਾ ਸਭ ਕੁਛ ਵਾਰ ਕੇ ਆਪਣੀ ਜਾਨ ਵਾਰ ਦਿੰਦੇ, ਇਹ ਧਨ ਦਾ ਉਹ ਜਿਹੜਾ ਹੈ ਲੋਭ ਨਹੀਂ ਕਰਦੇ, ਸਰੀਰ ਨਹੀਂ ਬਚਾਉਂਦੇ, ਸਰੀਰ ਧਰਮ ਦੇ ਪੰਥ ਦੇ ਲਿਖੇ

0: ਉਹਨਾਂ ਨੂੰ ਮਹਾਰਾਜੀ ਗੱਲ ਨਾਲ ਲਾਉਂਦੇ ਨੇ ਉਹ ਸਿੱਧੇ ਸਿੱਧ ਮੁਕਤ ਹੋ ਜਾਂਦੇ ਨੇ। ਇੱਕ ਤਾਂ ਮੁਕਤੀ ਕਈ ਜਨਮ ਜਨਮਾਂਤਰਾਂ ਦਾ ਪੁੰਨ ਜਿਹੜਾ ਕਰਕੇ ਪ੍ਰਾਪਤ ਹੁੰਦੀ ਹੈ, ਇੱਕ ਮੁਕਤੀ ਸੂਰਮੇ ਨੂੰ ਜਦੋਂ ਕਿਸੇ ਦੀ ਸਹਾਇਤਾ ਕਰਦਾ ਗੋ ਗਰੀਬ ਦੀ ਰੱਖਿਆ ਲਈ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਦਿੰਦਾ ਹੈ ਉਦੋਂ ਵੀ ਮੁਕਤ ਹੋ ਜਾਂਦਾ ਹੈ। ਸੋ ਖਾਲਸਾ ਜੀ ਤਿਆਰ ਪਰ ਤਿਆਰ ਹੋ ਕੇ ਸ਼ਸਤਰਧਾਰੀ ਹੋ ਕਰਕੇ ਜਦੋਂ ਆਪ ਜੀ ਸ਼ਸਤਰ ਵਿੱਦਿਆ ਸਿੱਖੋਗੇ ਤੇ ਜਰਵਾਣਿਆਂ ਨੂੰ ਮਾਰ ਕੇ ਰਾਖੀ ਕਰੋਗੇ, ਗੋ ਗਰੀਬ ਦੀ ਰੱਖਿਆ ਕਰੋਗੇ, ਤਾਂ ਭਾਈ ਤੁਸੀਂ ਵੀ ਮੁਕਤੀ ਨੂੰ ਪ੍ਰਾਪਤ ਹੋਵੋਗੇ। ਤੇ ਨਹਿ ਕਾਮੀ ਜੇ ਕਰਕੇ ਨਿਸ਼ਕਾਮਤਾ ਦਾ ਭਾਵ ਰੱਖੋਗੇ ਤਾਂ
1: ਕਾਮੀ ਹੋਏ ਮੁਝ ਸੋ ਮੇਲ।
0: ਜੀ ਹਾਂ, ਜਿਹੜੇ ਨਿਸ਼ਕਾਮਤਾ ਦੇ ਨਾਲ ਸ਼ਹੀਦੀਆਂ ਪਾ ਦਿੰਦੇ ਨੇ ਉਹ ਮੇਰੇ ਸਰੂਪ ਦੇ ਵਿੱਚ ਅਭੇਦ ਹੋ ਜਾਂਦੇ ਹਨ, ਆ ਕਰਕੇ ਮੈਨੂੰ ਮਿਲ ਲੈਂਦੇ ਹਨ।
1: ਜਨਮ ਮਰਨ ਕੋ ਗਾਇਲ,
0: ਉਹ ਮੁੜ ਕੇ ਜਨਮ ਮਰਨ ਦੇ ਗੇੜੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਗੁਰੂ ਸਾਹਿਬ ਜੀ ਜਿਉਂਦੇ ਜੀ ਜਾਂ ਉਹਨਾਂ ਨੂੰ ਸ਼ਹੀਦੀਆਂ ਪਾਉਣ ਉਪਰੰਤ ਮੁਕਤ ਕਰ ਦਿੰਦੇ ਹਨ।
1: ਨਾਮ ਅਰਦਾਨ,
0: ਅਗਲਾ ਹੁਕਮ ਮਹਾਰਾਜ ਜੀ ਕਹਿੰਦੇ ਸਿੰਘਾਂ ਨੂੰ ਪਿਆਰਿਓ, ਕਹਿੰਦੇ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੇ ਸਹਿਜ ਧਿਆਨ। ਸਾਧ ਸੰਗਤ ਜੀ, ਇਸ਼ਨਾਨ ਕਾਹਦਾ? ਇੱਕ ਇਸ਼ਨਾਨ ਹੈ ਜਿਹੜਾ ਅਸੀਂ ਨਾ ਜਦੋਂ ਅੰਮ੍ਰਿਤ ਵੇਲੇ ਕੋਈ ਉੱਠਿਆ ਕੋਈ ਆਪਣੇ ਹਿਸਾਬ ਨਾਲ ਉੱਠਦਾ ਹੈ, ਪਰ ਅਸਲ ਇਸ਼ਨਾਨ ਜਿਹੜਾ ਹੈ ਨਾ ਉਹ ਅੰਮ੍ਰਿਤ ਵੇਲੇ ਕੀਤਾ ਗਿਆ ਇਸ਼ਨਾਨ ਬੜਾ ਪੁੰਨ ਤੇ ਬੜਾ ਫਲ ਦੇਣ ਵਾਲਾ ਹੈ। ਜਿਹੜਾ ਦਿਨ ਚੜੇ ਨੂੰ ਕੀਤਾ ਗਿਆ ਸੂਰਜ ਚੜ੍ਹਨ ਉਪਰੰਤ ਉਹਨੂੰ ਇਸ਼ਨਾਨ ਨੂੰ ਇਸ਼ਨਾਨ ਨਹੀਂ ਕਿਹਾ ਗਿਆ, ਉਹਨੂੰ ਕੁੱਤਾ ਇਸ਼ਨਾਨ ਕਿਹਾ ਗਿਆ ਵਿਦਵਾਨਾਂ ਦੀ ਭਾਸ਼ਾ ਦੇ ਵਿੱਚ। ਸੋ ਇਸ਼ਨਾਨ ਕਿਹੜਾ ਹੈ? ਜਿਹੜਾ ਅੰਮ੍ਰਿਤ ਵੇਲੇ ਕੀਤਾ ਜਾਵੇ। ਫਿਰ ਇੱਕ ਇਸ਼ਨਾਨ ਮਨ ਦਾ ਇਸ਼ਨਾਨ ਹੈ। ਜਦੋਂ ਸਾਧ ਸੰਗਤ ਦੇ ਵਿੱਚ ਆ ਕਰਕੇ ਕੋਈ ਜਪ ਲੈਂਦਾ ਹੈ ਸ਼੍ਰੀ ਵਾਹਿਗੁਰੂ, ਜਦੋਂ ਕੋਈ ਸੰਗਤ ਕਰਦਾ ਹੈ ਗੁਰਬਾਣੀ ਸੁਣਦਾ ਹੈ ਕੰਨਾਂ ਰਾਹੀ ਆਪਣੇ ਜਹਿਬਾ ਰਾਹੀਂ ਗੁਰਬਾਣੀ ਦਾ ਉਚਾਰਨ ਕਰਦਾ ਹੈ, ਇਹ ਮਨ ਦਾ ਇਸ਼ਨਾਨ ਹੈ। ਮਹਾਰਾਜ ਜੀ ਨੇ ਸਾਨੂੰ ਤਨ ਦਾ ਇਸ਼ਨਾਨ ਤੇ ਮਨ ਦਾ ਇਸ਼ਨਾਨ ਦੋਵੇਂ ਇਸ਼ਨਾਨ ਕਰਨ ਦੀ ਆਗਿਆ ਦਿੱਤੀ, ਹੁਕਮ ਕੀਤਾ। ਸੋ ਗੁਰਮੁਖਾਂ ਨੂੰ ਇਹ ਹੁਕਮ ਹੈ ਇਸ਼ਨਾਨ ਕਰਨਾ, ਨਾਮ ਜਪਣਾ ਤੇ ਦਾਨ ਕਰਨਾ। ਦਾਨ ਕਿਹਨੂੰ ਕਰਨਾ? ਹੁਣੀ ਗੱਲ ਚੱਲੀ ਸਾਧ ਸੰਗਤ ਜੀ, ਕੌਮ ਨੂੰ ਨਾ ਬਹੁਤ ਲੋੜ ਹੈ ਕਿ ਆਪਣੇ ਤੌਰ ਤੇ ਆਪਾਂ ਤਿਆਰ ਹੋਈਏ, ਵੱਡੇ ਵੱਡੇ ਜਿਹੜੇ ਨੇ ਵਿੱਦਿਆ ਦੇ ਕੇਂਦਰ ਆਪਣੇ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਵਿੱਦਿਆ ਵਾਲੇ ਪਾਸੇ ਜੋੜੀਏ, ਤੇ ਆਪਣੇ ਨੂੰ ਜਦੋਂ ਲੋੜ ਪੈਂਦੀ ਹੈ ਉਦੋਂ ਕੋਈ ਨਹੀਂ ਖੜਦਾ। ਸੋ ਪਹਿਲੇ ਆਪਣੀਆਂ ਦੀ ਜਿਹੜੀ ਸਹਾਇਤਾ ਕਰਨੀ ਹੈ ਦੂਜਿਆਂ ਦੀ ਵੀ ਕਰਨੀ ਹੈ, ਕਾਰਨ ਸਾਨੂੰ ਉਪਦੇਸ਼ ਮਿਲਿਆ ਵੰਡ ਕੇ ਛਕਣ ਦਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਦੇ ਸੀਮਿਤ ਨਹੀਂ ਕੀਤਾ ਆਪਣੇ ਘਰ ਨੂੰ, ਮਹਾਰਾਜ ਜੀ ਨੇ ਸਰਬੱਤ ਦਾ ਭਲਾ ਮੰਗਿਆ ਤੇ ਸਰਬੱਤ ਦਾ ਭਲਾ ਕੀਤਾ ਵੀ ਹੈ। ਸੋ ਦਾਨ ਜਿਹੜਾ ਹੈ ਨਾ ਉਹ ਜਿੱਧਰ ਦੇਣਾ ਉਹ ਵੀ ਸੋਚ ਕੇ ਦੇਣਾ ਚਾਹੀਦਾ। ਵਿਦਵਾਨ ਕਹਿੰਦੇ ਨੇ ਦਾਨ ਉੱਥੇ ਭਲੀ ਭੂਤ ਹੁੰਦਾ ਹੈ ਜਿੱਥੇ ਲੋੜ ਹੋਵੇ। ਸੋ ਲੋੜ ਅਨੁਸਾਰ ਦਾਨ ਕਰਨਾ ਹੈ। ਜਿੰਨਾ ਕੁ ਖਾਲਸਾ ਜਿੰਨਾ ਕਿ ਮੇਰੇ ਸਿੱਖ ਪਿਆਰੇ ਸਿੰਘ ਕਰ ਸਕਦੇ ਨੇ, ਗੁਰੂ ਜੀ ਕਹਿੰਦੇ ਭਾਈ ਦਾਨ ਵੀ ਕਰਨਾ ਹੈ। ਦਾਨ ਕਿਸ ਦਾ ਦਾਨ ਹੈ? ਦਾਨ ਵੀ ਫਿਰ ਤਿੰਨ ਪ੍ਰਕਾਰ ਦੇ ਨੇ। ਇੱਕ ਸਾਧ ਸੰਗਤ ਜੀ ਤਨ ਕਰਕੇ ਦਾਨ ਹੈ। ਤਨ ਕਰਕੇ ਕੀ? ਕਿਸੇ ਦੀ ਸਹਾਇਤਾ ਕਰਨੀ ਤਨ ਕਰਕੇ, ਸਰੀਰ ਕਰਕੇ ਤੇ ਇਹ ਸੇਵਾ ਵਿੱਚ ਲਾਉਣਾ, ਸਰੀਰ ਲਿਖੇ ਲਾਉਣਾ, ਇਹ ਸਰੀਰ ਦਾ ਦਾਨ ਹੋ ਗਿਆ। ਮਹਾਰਾਜ ਜੀ ਕਹਿੰਦੇ ਕਾਲ ਕਮਾਏ ਕਿ ਸ਼ਹਾਤੋ ਦੇ ਨਾਨਕ ਰਾ ਪਛਾਣੇ ਸੇ, ਇੱਕ ਦਸਾਂ ਨੁਹਾਂ ਦੀ ਕਿਰਤ ਕਰਕੇ ਧਰਮ ਦੇ ਲਿਖੇ ਲਾਉਣਾ ਆਪਣਾ ਦਸਵਾਂ ਤੇ ਹਿੱਸਾ, ਗੁਰੂ ਘਰ ਗੁਰੂ ਦੀ ਗੋਲਕ ਵਿੱਚ ਪਾਉਣਾ ਜਾਂ ਗੋਰ ਗਰੀਬ ਨੂੰ ਦੇਣਾ ਤੇ ਭਲਿਆਈ ਵਾਲੇ ਪਾਸੇ ਮਾਇਆ ਜਿਹੜੀ ਵਰਤਣੀ ਤੇ ਗੁਰੂ ਕੇ ਸਿੰਘਾਂ ਨੂੰ ਤੇ ਔਰ ਬੇਅੰਤੀ ਸੇਵਾਦਾਰਾਂ ਨੂੰ ਆਦਿਕ ਜਿਹੜੀ ਇਹ ਮਾਇਆ ਦਸਵੰਤ ਦੇ ਕੇ ਲੇਖੇ ਵਿੱਚ ਲਵਾਉਣਾ, ਇੱਕ ਹੋ ਗਿਆ। ਜਿਹੜਾ ਹੱਥ ਨਾਲ ਦੇਣਾ ਇਹ ਹੱਥਾਂ ਦਾ ਦਾਨ ਹੋ ਗਿਆ, ਇੱਕ ਮਨ ਦਾ ਵੀ ਦਾਨ ਹੈ। ਤੁਸੀਂ ਆਖੋਗੇ ਮਨ ਦਾ ਦਾਨ ਕੀ ਹੈ? ਉਹ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਨੇ, ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਮਨ ਵਿੱਚ ਹਰ ਇੱਕ ਜੀ ਦਾ ਭਲਾ ਸੋਚਣਾ, ਕਾਰਨ ਆਪਾਂ ਨਾ ਇਹ ਸੂਖਮ ਗਿਆਨ ਹੈ ਕਿ ਅਸੀਂ ਮਨ ਵਿੱਚ ਜਿਹਦੇ ਬਾਰੇ ਸੋਚ ਰਹੇ ਨਾ ਉਹਨੂੰ ਅਸੀਂ ਕੁਝ ਦੇ ਰਹੇ ਹਾਂ। ਇੱਥੇ ਬਹਿ ਕੇ ਵੀ ਕਿਸੇ ਦੇ ਬਾਰੇ ਮੰਦੇ ਪੁਰਨੇ ਕਰਨੇ, ਅਸੀਂ ਉਹਨੂੰ ਮੰਦੇ ਪੁਰਨੇ ਭੇਜ ਰਹੇ ਹਾਂ। ਭਲਾ ਸੋਚਿਆ ਕਰੋ, ਮਨ ਕਰਕੇ ਸਾਰਿਆਂ ਦਾ ਭਲਾ ਵਿਚਾਰਨਾ, ਇਹ ਵੀ ਮਨ ਦਾ ਦਾਨ ਹੈ। ਇਵੇਂ ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੇ ਸਹਿਜ ਧਿਆਨ। ਖਾਲਸੇ ਨੂੰ ਹੁਕਮ ਕਰਦੇ ਹਨ ਕਿ ਨਾਮ ਦਾਨ ਇਸ਼ਨਾਨ ਜਿਹੜਾ ਹੈ ਇਹ ਕਰਮ ਕਮਾਉਣੇ ਹਨ।
1: ਪ੍ਰੇਮ ਸਮੇਤ ਲਹੋ ਕਲਿਆਨ,
0: ਜਿਹੜਾ ਵੀ ਪ੍ਰੇਮ ਨਾਲ ਨਾਮ ਜਪੇਗਾ ਜਪਾਏਗਾ ਦਾਨ ਦਏਗਾ ਤੇ ਪ੍ਰੇਮ ਨਾਲ ਸੇਵਾ ਕਰਿਆ ਕਰੇਗਾ ਭਾਈ, ਨਿਸ਼ਚਿੰਤ ਹੀ ਉਹਦਾ ਕਲਿਆਣ ਹੋਵੇਗਾ।
1: ਵਿਜਤ ਖਾਲਸਾ ਪੰਥ ਭਵਿੱਖ,
0: ਇਹ ਅਸੀਂ ਕਹਿ ਰਹੇ ਹਾਂ ਖਾਲਸਾ ਜੀ, ਇਹ ਸਾਡੇ ਭਵਿੱਖਿਅਤ ਬਚਨ ਨੇ, ਕਹਿੰਦੇ ਆਪ ਜੀ ਸਰਵਣ ਕਰੋ।
1: ਅਵਨੀ ਰਾਜ ਕਰਹਿ ਮਿਲ ਸਿੱਖ,
0: ਜੇ ਸਾਡੇ ਸਿੱਖ ਸਾਰੇ ਮਿਲ ਜਾਣਨਾ, ਅੱਜ ਵੀ ਅਜੋਕੇ ਸਮੇਂ ਵਿੱਚ ਵੀ ਇਹ ਗੱਲ ਪੂਰੀ ਹੋ ਸਕਦੀ ਹੈ। ਮਹਾਰਾਜ ਜੀ ਬਚਨ ਕਰ ਰਹੇ ਨੇ ਸਾਧ ਸੰਗਤ ਜੀ, ਅਵਨੀ ਰਾਜ ਕਰੇ ਮਿਲ ਸਿੱਖ, ਜੇ ਖਾਲਸਾ ਇੱਕ ਨਿਸ਼ਾਨ ਦੇ ਹੇਠਾਂ ਇਕੱਠਾ ਹੋ ਜਾਵੇ ਨਾ, ਉਹਦੇ ਅਸਤ ਲੋ ਖਾਲਸਾ ਜੀਤਾ। ਸੂਰਜ ਚੜ੍ਹਦੇ ਤੋਂ ਲੈ ਕਰਕੇ ਸੂਰਜ ਦੇ ਛਿਪਦੇ ਤੱਕ, ਉੱਤਰ ਤੋਂ ਲੈ ਕੇ ਪੂਰਬ ਤੱਕ, ਪੱਛਮ ਤੇ ਕੀ ਦੱਖਣ, ਉਹਦੇ ਅਸਤ ਲੋ ਖਾਲਸਾ ਜੀਤਾ। ਜੇ ਖਾਲਸਾ ਇੱਕ ਨਿਸ਼ਾਨ ਦੇ ਹੇਠਾਂ ਆ ਜਾਵੇ ਨਾ, ਮਿਲ ਸਿੱਖ, ਜੇ ਸਾਡੇ ਸਾਰੇ ਸਿੰਘ ਇਕੱਠੇ ਹੋ ਜਾਣ, ਜੇ ਸਾਡੇ ਵਿੱਚ ਜਿਹੜੀ ਹੈ ਨਾ ਇੱਕ ਦੂਜੇ ਨੂੰ ਜਿਹੜਾ ਇਹ ਸਾਡੇ ਵਿੱਚ ਕਈ ਅੱਜ ਕੱਲ੍ਹ ਇਸ ਇੰਝ ਚੱਲ ਪਿਆ ਕਿ ਸਾਧ ਸੰਗਤ ਜੀ ਜੇ ਇੱਕ ਦੂਜੇ ਦੀਆਂ ਲੱਤਾਂ ਖਿੱਚਣਾ ਅਸੀਂ ਛੱਡ ਦਈਏ ਨਾ। ਮਹਾਰਾਜ ਜੀ ਕਹਿੰਦੇ ਭਾਈ ਜਿਸ ਦਿਨ ਸਿੱਖ ਮਿਲ ਜਾਣਗੇ ਉਹਦਿਨ ਸਾਰੀ ਆਉਣੀ ਧਰਤੀ ਤੇ ਰਾਜ ਹੋਵੇਗਾ।
1: ਦਿਨ ਪ੍ਰਤ ਤੁਰਕ ਨਾਸ਼ਕੋ ਪ੍ਰਾਪਤ,
0: ਹੇ ਸਿੰਘੋ ਸਾਡੇ ਬਚਨ ਨੇ, ਤੁਰਕੜਿਆਂ ਦਾ ਹੁਣ ਰਾਜ ਨਹੀਂ ਰਹਿਣਾ, ਜਿਦਾ ਜਿਦਾ ਦਿਨ ਨੇੜੇ ਆਉਣੇ ਨੇ ਇਹ ਤੁਰਕੜਿਆਂ ਦਾ ਨਾਸ਼ ਹੋਵੇਗਾ।
1: ਜੇ ਰੰਗ ਹੋਹੇ ਲਹਿ ਆਪਤ,
0: ਤੁਸੀਂ ਸਾਰੇ ਬਚਨ ਕਹਿੰਦੇ ਕੋਲ ਆਪਣੇ ਪੱਲੇ ਬੰਨ ਲਵੋ, ਇਹ ਤੁਰਕੜੇ ਜਿਹੜੇ ਨੇ ਇਹਨਾਂ ਦਾ ਨਾਸ਼ ਹੋ ਜਾਏਗਾ, ਇਹ ਰੰਕ ਹੋ ਜਾਣਗੇ। ਅੱਜ ਇਹਨਾਂ ਦੇ ਕੋਲ ਰਾਜ ਹੈ। ਬਹਾਦਰ ਸ਼ਾਹ ਸੀਗਾ ਗੁਰੂ ਸਾਹਿਬ ਜੀ ਦੇ ਵੇਲੇ, ਮਹਾਰਾਜ ਜੀ ਨੇ ਉਹਨੂੰ ਜਿਹੜੀ ਹੈ ਉਹ ਰਾਜ ਭਾਗ ਦਿੱਤਾ, ਬਾਦਸ਼ਾਹੀਅਤ ਦਿੱਤੀ ਹੈ। ਮੁੜ ਕੇ ਸਾਧ ਸੰਗਤ ਜੀ ਫਰਕ ਸ਼ੇਰ ਆਇਆ, ਉਹਦਾ ਪੋਤਰਾ, ਬੇਟਿਆਂ ਦੇ ਵਿੱਚ ਲੜਾਈ ਪੈ ਗਈ, ਸਾਰੇ ਉਹਦੇ ਜਿਹੜੇ ਬੇਟੇ ਸਨ ਪੁੱਤਰ ਸਨ ਬਹਾਦਰ ਸ਼ਾਹ ਦੇ ਮਰ ਗਏ, ਉਪਰੰਤ ਫਰਕ ਸ਼ੇਰ ਵੀ ਜਿਹੜਾ ਹੈ ਉਹ ਮਾਰਿਆ ਗਿਆ। ਇੰਝ ਜਿਹੜਾ ਹੈ ਉਹਨਾਂ ਦੇ ਪੋਤਰੇ ਹੋ ਗਏ, ਉਹਨਾਂ ਨੂੰ ਦੇਸ਼ ਤੋਂ ਕੱਢ ਦਿੱਤਾ ਗਿਆ। ਅਤੇ ਸੱਚ ਜਾਣਿਓ ਅੰਗਰੇਜ਼ਾਂ ਨੇ ਇਹਨਾਂ ਮੁਗਲਾਂ ਨੂੰ ਨਾ ਭਾਰਤ ਤੋਂ ਕੱਢ ਕੇ ਕਿਧਰੇ ਦੂਰ ਮਲੇਸ਼ੀਆ ਦੇ ਵਿੱਚ ਰੱਖ ਦਿੱਤਾ ਸੀ, ਅਤੇ ਉੱਥੇ ਉਹਨਾਂ ਦਾ ਅਖੀਰਲਾ ਸਮਾਂ ਆਇਆ, ਕੋਈ ਪਾਣੀ ਪੁੱਛਣ ਵਾਲਾ ਨਹੀਂ ਰਿਹਾ। ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਕਹਿੰਦੇ ਮੁਗਲ ਸਾਰੇ ਰੰਕ ਹੋ ਜਾਣਗੇ, ਕੰਗਾਲ ਹੋ ਜਾਣਗੇ, ਇਹਨਾਂ ਦਾ ਕੱਖ ਜਿਹੜਾ ਹੈ ਉਹ ਨਹੀਂ
1: ਰਹੇਗਾ।
0: ਇਹਨਾਂ ਨੇ ਵੱਡੇ ਭਾਰੀ ਅਪਰਾਧ ਕਮਾਏ ਨੇ, ਬੇਅੰਤ ਹੀ ਸਿੰਘਾਂ ਨੂੰ ਜਿਹੜਾ ਹੈ ਸ਼ਹੀਦ ਕਰਵਾਇਆ, ਬਹੁਤ ਜਿਹੜਾ ਹੈ ਗਰੀਬਾਂ ਨੂੰ ਗੁਰਬੜਿਆਂ ਨੂੰ ਇਹਨਾਂ ਨੇ ਮਾਰਿਆ, ਇਹ ਸੰਤਾਂ ਨੂੰ ਮਾਰਿਆ, ਫਕੀਰਾਂ ਨੂੰ ਮਾਰਿਆ, ਬੜੇ ਗੁਨਾਹ ਕਮਾਏ ਹਨ। ਉਹਦਾ ਫਲ ਪਾਈ ਇਹਨਾਂ ਨੂੰ ਪ੍ਰਾਪਤ ਹੋਵੇਗਾ, ਇਹਨਾਂ ਦਾ ਰਾਜ ਤੇਜ ਇਹਨਾਂ ਤੋਂ ਸਾਰਾ ਜਿਹੜਾ ਇਹ ਚਲਾ ਜਾਵੇਗਾ।
1: ਅੰਗ ਸੰਗ ਮੁਝਕੋ ਨਿਤ ਜਾਣਾ ਹੋ,
0: ਹੇ ਸਿੰਘੋ ਤੁਸੀਂ ਬੈਰਾਗ ਨਾ ਕਰਿਓ, ਅਸੀਂ ਬਚਨ ਕਰ ਰਹੇ ਹਾਂ, ਮੈਨੂੰ ਆਪਣੇ ਅੰਗ ਸੰਗ ਜਾਣਨਾ ਕਰੋ, ਮੈਨੂੰ ਆਪਣੇ ਕੋਲ ਹੀ ਜਾਣਨਾ ਕਰੋ, ਸੱਚ ਜਾਣਿਓ। ਜੇ ਕਰਕੇ ਸਿੱਖ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦਾ ਹੈ, ਨਿਤਨੇਮ ਕਰਦਾ ਹੈ, ਨਾਮ ਜਪਦਾ ਹੈ, ਸਤਸੰਗਤ ਕਰਦਾ ਹੈ ਨਾ, ਅਤੇ ਇੱਕ ਇੱਕ ਪਲ ਜਿਹੜਾ ਹੈ ਮਹਾਰਾਜ ਜੀ ਉਹਦੇ ਕੋਲ ਹੀ ਰਹਿੰਦੇ ਨੇ, ਜੇ ਉਹ ਮਹਿਸੂਸ ਕਰੇ ਤਾਂ ਗੁਰੂ ਸਾਹਿਬ ਜੀ ਉਹਦੇ ਤੋਂ ਦੂਰ ਨਹੀਂ, ਉਹਦੇ ਕੋਲ ਹੀ ਹਨ, ਨੇੜੇ ਹਨ। ਕਹਿੰਦੇ ਸਿੰਘੋ ਮੈਂ ਤੁਹਾਡੇ ਸਦੀਵ ਜਿਹੜਾ ਹੈ ਅੰਗ ਸੰਗ ਹੀ ਰਹਾਂਗਾ।
1: ਸਦਾ ਸਹਾਇਕ ਆਪਣੋ ਮਨ ਹੋ,
0: ਤੁਸੀਂ ਜੇ ਕਰਕੇ ਮੈਨੂੰ ਆਪਣਾ ਜਾਣੋਗੇ, ਮੈਂ ਤੁਹਾਨੂੰ ਆਪਣਾ ਜਾਣਦਾ ਹਾਂ, ਮੈਂ ਤੁਹਾਡੀ ਸਹਾਇਤਾ ਕਰਾਂਗਾ। ਇੱਥੇ ਬਚਨ ਕੀਤੇ ਸਨ ਸਾਧ ਸਿੰਘ ਜੀ, ਜਦੋਂ ਸਿੰਘਾਂ ਨੇ ਕਿਹਾ ਨਾ ਬੈਰਾਗ ਵਿੱਚ ਆ ਕੇ ਮਹਾਰਾਜ ਕਿ ਆਪ ਜੀ ਹੁਣ ਇਸ ਰੂਪ ਨੂੰ ਜਿਹੜਾ ਅਲੋਪ ਕਰਨ ਲੱਗੇ, ਉਹ ਕਾਹਦੇ ਆਸਰੇ ਤੇ? ਮਹਾਰਾਜ ਜੀ ਨੇ ਕਿਹਾ ਗੁਰਬਾਣੀ ਦਾ ਆਸਰਾ, ਅਕਾਲ ਪੁਰਖ ਨਾਲ ਜਿਹੜਾ ਤੁਹਾਡੀ ਗੰਢ ਪਾ ਚੱਲੇ ਆ। ਕਹਿੰਦੇ ਮਹਾਰਾਜ ਕੋਈ ਵਿਪਤਾ ਆ ਗਈ, ਸਿੰਘੋ ਤਿਆਰ ਪਰ ਤਿਆਰ ਰਹੋ, ਇਹ ਬਚਨ ਕਮਾਇਓ, ਅਸੀਂ ਬਚਨ ਕਰਦੇ ਹਾਂ, ਤੁਹਾਡੇ 'ਤੇ ਵਿਪਤਾ ਪੈਣ ਹੀ ਨਹੀਂ ਦੇਵਾਂਗੇ। ਜੇ ਤੁਸੀਂ ਸਾਨੂੰ ਚੇਤੇ ਕਰੋਗੇ ਤਾਂ ਸਾਡਾ ਜਿਹੜਾ ਨਾ ਸੀਨਾ ਤੁਹਾਡੇ ਆ ਕੇ ਹੋਵੇਗਾ। ਮੈਂ ਇੱਕ ਗੱਲ ਦੱਸਾਂ, ਇੱਥੇ ਸਾਧ ਸੰਗਤ ਜੀ ਨਾ ਜਦੋਂ ਨਿਜ਼ਾਮ ਦਾ ਸਮਾਂ ਸੀ, ਨਿਜ਼ਾਮ ਹੈਦਰਾਬਾਦ ਇੱਥੇ ਰਾਜ ਕਰਦੇ ਸਨ, ਇਹ ਦੱਖਣ ਦੀ ਧਰਤੀ 'ਤੇ ਉਹਨਾਂ ਦਾ ਕੁਛ ਚਿਰ ਲਈ ਰਾਜ ਰਿਹਾ। ਜਦੋਂ ਮੁਗਲ ਚਲੇ ਗਏ ਅਤੇ ਅੰਗਰੇਜ਼ ਕਾਬਜ ਹੋ ਗਏ ਅਤੇ ਇੱਧਰਲਾ ਇਲਾਕਾ ਨਿਜ਼ਾਮ ਦੇ ਅੰਡਰ 'ਤੇ ਆ ਗਿਆ। ਉਹਨਾਂ ਦੇ ਵੇਲੇ ਦੀ ਗੱਲ ਹੈ, ਇੱਕ ਵਾਰੀ ਇੱਥੇ ਕੋਲ ਹੀ ਲਾਗੇ ਹੀ ਇਤਵਾਰਾ ਕਰਕੇ ਇੱਕ ਇਲਾਕਾ ਹੈ, ਇਹ ਜਿਹੜੀ ਅਸੀਂ ਪੁਰਖੜੀਆਂ ਤੋਂ ਗੱਲ ਸੁਣੀ ਉਹ ਤੁਹਾਨੂੰ ਸਰਵਣ ਕਰਾ ਰਹੇ ਹਾਂ, ਅਤੇ ਬਕਾਇਦਾ ਲਿਖੀ ਹੋਈ ਵੀ ਹੈ ਅਵਚਲ ਪ੍ਰਕਾਸ਼ ਵਿੱਚ ਇਹ ਅੰਕਿਤ ਇਹ ਗੱਲਾਂ। ਅਤੇ ਇੱਥੇ ਇਤਵਾਰੀ ਦੇ ਵਿੱਚ ਇੱਕ ਦਿਨ ਨਾ ਸਵਾਹ ਹੋਈ, ਬੱਕਰੀ ਈਦ ਵਾਲਾ ਦਿਨ ਸੀਗਾ, ਅਤੇ ਸਾਰੇ ਮਿਲ ਕੇ ਨਮਾਜ਼ ਉਪਰੰਤ ਕਹਿਣ ਲੱਗੇ, ਕਹਿੰਦੇ ਅੱਜ ਇਹਨਾਂ ਦਾ ਜਿਹੜਾ ਇਹ ਗੁਰੂ ਘਰ ਹੈ ਨਾ, ਇਹ ਅਸੀਂ ਕਬਜ਼ਾ ਕਰ ਲਾਂਗੇ, ਇਹ ਅਸੀਂ ਕਹਿੰਦੇ ਅੱਜ ਸਾਰੇ ਇਕੱਠੇ ਹੋ ਕਰਕੇ ਇਹ ਆ ਕਰਕੇ ਇੱਥੋਂ ਦਾ ਅਸੀਂ ਕਬਜ਼ਾ ਲੈਣਾ ਹੈ ਅਤੇ ਸਾਰੇ ਸਾਧ ਸੰਗਤ ਜੀ ਤਿਆਰ ਹੋ ਕਰਕੇ ਆ ਗਏ। ਬੇਅੰਤ ਹੀ ਜਿਹੜੇ ਨੇ ਉਹ ਸਾਰੇ ਜਿਹੜੇ ਨੇ ਤਿਆਰੀ ਕਰਕੇ ਆਏ ਅਤੇ ਸਿੰਘ ਜਿਹੜੇ ਨਾ ਉਸ ਸਮੇਂ ਬੜੇ ਸਾਵਧਾਨੀ ਨਾਲ ਰਹਿੰਦੇ ਸਨ। ਉਹ ਕਈ ਜਿਵੇਂ ਬਹਿਰੂਪੀ ਹੁੰਦੇ ਨੇ ਨਾ ਜਾਸੂਸੀ ਲਾਉਣ ਲਈ, ਅਤੇ ਸਿੰਘਾਂ ਨੇ ਨਾ ਇੱਕ ਜਸੂਸ ਵਿੱਚ ਆਪਣਾ ਛੱਡਿਆ ਸੀ ਉਹਨਾਂ ਦੇ ਵਿੱਚ। ਪਤਾ ਸੀਗਾ ਕਿ ਖਾਲਸੇ ਦੀ ਇਹਨਾਂ ਨਾਲ ਕਦੇ ਨਹੀਂ ਸੀ ਬਣਦੀ, ਇਹ ਟਕਰਾਓ ਹੁੰਦਾ ਰਹਿੰਦਾ ਸੀ ਆਪਸ ਦੇ ਵਿੱਚ। ਅਤੇ ਉਹਨਾਂ ਨੇ ਜਸੂਸ ਭੇਜੇ ਹੋਏ ਸਨ ਸਿੰਘਾਂ ਨੇ, ਉਹ ਖਬਰ ਲੈ ਕੇ ਆਏ ਕਹਿੰਦੇ ਸਾਡੇ 'ਤੇ ਅੱਜ ਤਾਂ ਬਹੁਤ ਵੱਡਾ ਹਮਲਾ ਆਉਣਾ, ਅਤੇ ਸਿੰਘਾਂ ਦੀ ਇੱਥੇ ਗਿਣਤੀ ਨਾ ਉਂਗਲਾਂ 'ਤੇ ਆਪਾਂ ਗਿਣ ਸਕਦੇ, ਇੰਨੇ ਕੁ ਪਰਿਵਾਰ ਸਨ। ਅਤੇ ਸਿੰਘਾਂ ਨੇ ਕਿਹਾ ਕੀ ਕਰਾਂਗੇ, ਸਾਧ ਸੰਗਤ ਜੀ ਇਸ ਸਥਾਨ 'ਤੇ ਅਰਦਾਸ ਕੀਤੀ ਆ। ਅਤੇ ਸਾਰੇ ਤਿਆਰ ਪਰ ਤਿਆਰ ਹੋ ਕਰਕੇ ਅਰਦਾਸ ਕਰਕੇ ਗਏ, ਸ਼ਸਤਰ ਜਿਹੜੇ ਨੇ ਆਪਣੇ ਨਾਲ ਲੈ ਕਰਕੇ, ਕਈ ਜਿਹੜੇ ਨੇ ਆਪ ਜੀ ਇੱਥੇ ਦਰਸ਼ਨ ਕਰ ਦਿਓ ਦੀਵਾਲੀ ਤੋਂ ਇੱਕ ਦਿਨ ਪਹਿਲਾਂ, ਉਹ ਜਿਹੜੇ ਨੇ ਸਾਰੇ ਸ਼ਸਤਰਾਂ ਦੇ ਬੰਦੂਕਾਂ ਦੇ ਅਤੇ ਸਾਰੇ ਸ਼ਸਤਰਾਂ ਦੇ ਦਰਸ਼ਨ ਹੁੰਦੇ ਨੇ। ਅਤੇ ਉਹ ਜਿਹੜੀਆਂ ਬੰਦੂਕਾਂ ਲੈ ਕਰਕੇ ਸਿੰਘ ਜਿਹੜੇ ਨੇ ਅੱਗੇ ਹੋਏ, ਅਤੇ ਜਦੋਂ ਬਹੁਤੀ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਆ ਗਈ, ਆ ਸਾਹਮਣੇ ਜਿਹੜਾ ਹੈ ਚੌਰਾਹਾ ਬਣਿਆ, ਇੱਧਰ ਤੱਕ ਆ ਗਏ ਚੜ੍ਹ ਕਰਕੇ। ਅਤੇ ਸਿੰਘਾਂ ਨੇ ਅਰਦਾਸ ਕੀਤੀ ਸੀ ਉਸ ਸਮੇਂ, ਇੱਥੇ ਜਿਹੜੇ ਜਥੇਦਾਰ ਸੀਗੇ ਸਾਧ ਸੰਗਤ ਜੀ, ਇਤਿਹਾਸ ਦੇ ਵਿੱਚ ਆਉਂਦਾ ਸੰਤ ਬਾਬਾ ਹੀਰਾ ਸਿੰਘ ਜੀ, ਅਰਦਾਸ ਕਰਕੇ ਉਹ ਵੀ ਆਏ। ਅਤੇ ਅਰਦਾਸ ਕਰਕੇ ਜਦੋਂ ਗਏ ਸ਼ਸਤਰ ਲੈ ਕਰਕੇ, ਮਹਾਰਾਜ ਜੀ ਦੀ ਐਸੀ ਖੇਡ ਵਰਤੀ, ਇੰਨੀਆਂ ਫੌਜਾਂ ਆ ਗਈਆਂ, ਉਹਨਾਂ ਨੇ ਪਾਜੜਾਂ ਪਾ ਦਿੱਤੀਆਂ ਉਹਨਾਂ ਨੂੰ, ਕੋਈ ਉਹਨਾਂ ਦਾ ਨਿਸ਼ਾਨਾ ਹੀ ਨਹੀਂ ਰਿਹਾ। ਸਾਰੇ ਜਿਹੜੇ ਜਿੱਦਾਂ ਆਏ ਸੀ ਪਿੱਛੇ ਕਦਮ ਹੋ ਕਰਕੇ ਸਾਰੇ ਜਿਹੜੇ ਨੇ ਭੱਜ ਗਏ, ਨੱਸ ਗਏ। ਅਤੇ ਦੂਜੇ ਦਿਨ ਸਾਧ ਸੰਗਤ ਜੀ, ਫਿਰ ਨਿਜ਼ਾਮ ਹੈਦਰਾਬਾਦ ਨੇ ਆਪਣੀ ਫੌਜ ਭੇਜੀ ਅਤੇ ਉਹਨਾਂ ਨੂੰ ਕਿਹਾ ਕਿ ਤੁਹਾਡੇ 'ਤੇ ਹਮਲਾ ਕਰਨ ਵਾਲੇ ਕੌਣ ਸਨ, ਜਦੋਂ ਇੱਧਰ ਦੇ ਗਿਣਤੀ ਦੇ ਸਿੰਘ ਸਨ। ਸਾਰਿਆਂ ਨੂੰ ਇੱਕ ਕਤਾਰ ਦੇ ਵਿੱਚ ਖੜਾ ਕੀਤਾ ਗਿਆ, ਉਹਨਾਂ ਨੂੰ ਪੁੱਛਦੇ ਕਿ ਆਹ ਸਿੰਘ ਹੈ, ਆਹ ਫਲਾਣਾ ਆਹ ਸਿੰਘ ਸੀਗਾ। ਉਹਨਾਂ ਨੇ ਕਿਹਾ ਇਹਨਾਂ ਦੇ ਵਿੱਚੋਂ ਇੱਕ ਵੀ ਸਿੰਘ ਨਹੀਂ ਸੀ, ਇਹਨਾਂ ਦੇ ਤਾਂ ਕੱਦ ਬੜੇ ਛੋਟੇ, ਉਹ 6 ਫੁੱਟ ਤੋਂ ਵੀ ਉੱਚੇ ਸਨ, ਉਹਨਾਂ ਦੇ ਕੋਲ ਵੱਡੇ ਸ਼ਸਤਰ ਸਨ, ਉਹਨਾਂ ਨੇ ਸਾਨੂੰ ਸੋਧਿਆ ਅਤੇ ਅਸੀਂ ਚੌਰਾਹਾ ਅਸੀਂ ਟੱਪ ਨਹੀਂ ਸਕੇ। ਇੱਧਰ ਦੀ ਗੱਲ ਹੈ ਸਾਧ ਸੰਗਤ ਜੀ। ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਜਦੋਂ ਖਾਲਸਾ ਸਾਡੇ 'ਤੇ ਭਰੋਸਾ ਰੱਖੇਗਾ ਨਾ, ਫਿਰ ਸਾਡੀ ਜਿਹੜੀ ਹੈ ਉਹ ਛਾਤੀ ਅੱਗੇ ਹੋਵੇਗੀ, ਸਾਡਾ ਸੀਨਾ ਮੂਹਰੇ ਹੋਵੇਗਾ। ਉਹ ਬਚਨ ਮਹਾਰਾਜ ਜੀ ਨੇ ਪ੍ਰਤੱਖ ਕਰਕੇ ਵਿਖਾਇਆ, ਕਹਿੰਦੇ ਸਿੰਘੋ ਸਾਨੂੰ ਆਪਣੇ ਕੋਲ ਹੀ ਜਾਣਨਾ ਕਰੋ, ਅਸੀਂ ਤੁਹਾਡੇ ਨਾਲ ਹੀ ਹਾਂ, ਸਦੀਵ ਅੰਗ ਸੰਗ ਤੁਹਾਡੇ ਰਹਾਂਗੇ।
1: ਨਿਤ ਪ੍ਰਤ ਗੁਰਬਾਣੀ ਅਭਿਆਸ ਹੋ,
0: ਇਹ ਗੱਲ ਪੱਲੇ ਬਣ ਲਵੋ, ਨਿਤ ਪ੍ਰਤ ਗੁਰਬਾਣੀ ਦਾ ਅਭਿਆਸ ਕਰਨਾ ਸਵੇਰ ਤੇ ਸੰਧਿਆ ਵੇਲੇ।
1: ਕੈ ਸ਼ਸਤਰਨ ਸਨ ਸਤਰ ਬਿਨਾਸ਼ ਹੋ,
0: ਤੇ ਇਹ ਸ਼ਸਤਰ ਧਾਰਨ ਕਰਨੇ ਨੇ, ਬਿਨਾ ਕੇਸ ਤੇਗੰਗ ਨਾ ਦੇਹੋ ਦਿਦਾਰੇ, ਸ਼ਸਤਰ ਤੇ ਕੇਸ ਰੱਖਣੇ ਹਨ, ਤਿਆਰ ਪਰ ਤਿਆਰ ਰਹਿਣਾ ਹੈ। ਤੇ ਦਸਾਂ ਗੁਰਾਂ ਦੇ ਪ੍ਰਤੀ ਸ਼ਰਧਾ ਰੱਖਣੀ ਹੈ, 10 ਗੁਰਾਂ ਨੂੰ ਇੱਕ ਰੂਪ ਜਾਣਨਾ, ਵਿੱਚ ਸਾਧ ਸੰਗਤ ਜੀ ਵਖਰੇਵਾ ਨਹੀਂ ਪਾਣਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇੱਕੋ ਹੀ ਸਰੂਪ ਇੱਕੋ ਹੀ ਜੋਤ ਹੈ, ਦਸਾਂ ਨੂੰ ਇੱਕ ਜੋਤ ਜਾਣਨਾ ਕਰੋ।
1: ਪ੍ਰੇਮ ਕਰ ਸਭ ਇਤਿਹਾਸ,
0: ਤੇ ਦਸਾਂ ਗੁਰਾਂ ਦਾ ਇਤਿਹਾਸ ਪ੍ਰੇਮ ਨਾਲ ਸ਼ਰਧਾ ਨਾਲ ਸਰਵਣ ਕਰੋ। ਜਦੋਂ ਇਤਿਹਾਸ ਸਰਵਣ ਕਰੋਗੇ ਨਾ, ਗੁਰਬਾਣੀ ਦੀ ਕਥਾ ਸਰਵਣ ਕਰਨ ਦੇ ਨਾਲ ਮਨ ਜਿਹੜਾ ਹੈ ਨਿਰਮਲ ਪਵਿੱਤਰ ਹੁੰਦਾ ਹੈ, ਅਤੇ ਗੁਰੂ ਇਤਿਹਾਸ ਦੀ ਕਥਾ ਸਰਵਣ ਕਰਨ ਦੇ ਨਾਲ ਸਾਡੀ ਗੁਰੂ ਦੇ ਪ੍ਰਤੀ ਸ਼ਰਧਾ ਦੇ ਵਿੱਚ ਵਾਧਾ ਹੁੰਦਾ, ਪ੍ਰਤੀਤੀ ਆਉਂਦੀ, ਭਰੋਸਾ ਆਉਂਦਾ ਹੈ ਇਤਿਹਾਸ ਦੀ ਕਥਾ। ਸਾਧ ਸੰਗਤ ਜੀ, ਤਾਂ ਹੀ ਅੱਜ ਹਰ ਇੱਕ ਗੁਰਧਾਮ ਵਿੱਚ ਕੀਤੀ ਜਾਂਦੀ। ਉਹਦਾ ਕਾਰਨ ਹੈ ਕਿ ਗੁਰੂ ਸਾਹਿਬ ਜੀ ਦਾ ਜਸ ਕੌਤਕ ਸੁਣ ਕੇ ਸਾਡਾ ਮਨ ਜਿਹੜਾ ਹੈ ਉਹਦੇ ਵਿੱਚ ਦ੍ਰਿੜ ਭਰੋਸਾ ਆਉਂਦਾ ਹੈ। ਸੋ ਦਸਾਂ ਗੁਰਾਂ ਦਾ ਇਤਿਹਾਸ ਸਰਵਣ ਕਰਨਾ ਇਹ ਹੁਕਮ ਕੀਤਾ ਹੈ।
1: ਮਤ ਦੇਤ ਸਹਿਤ ਕਲਿਆਣ,
0: ਤੇ ਸਾਰਾ ਮਤ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਸਾਰੇ ਬਚਨ ਕਮਾਓ ਭਾਈ, ਤੁਹਾਡਾ ਕਲਿਆਣ ਹੋਵੇਗਾ, ਖਾਲਸਾ ਜੀ ਤੁਹਾਡਾ ਭਲਾ ਹੋਵੇਗਾ।
1: ਸੁਖ ਪ੍ਰਾਪਤ ਪਾਠਕ ਸ਼੍ਰੋਤਾਨ,
0: ਜਿਹੜੇ ਵੀ ਸਿੱਖ ਸੱਜਣ ਇਸ ਨੂੰ ਪੜਨਗੇ, 10 ਗੁਰੂ ਸਾਹਿਬਾਨ ਦਾ ਇਤਿਹਾਸ ਪੜਿਆ ਕਰਨਗੇ, ਸਰਵਣ ਕਰਿਆ ਕਰਨਗੇ, ਉਹਨਾਂ ਸ਼ਰੋਤਿਆਂ ਨੂੰ, ਉਹਨਾਂ ਪਾਠਕਾਂ ਨੂੰ, ਪੜਨ ਵਾਲਿਆਂ ਨੂੰ ਭਾਈ ਸੁੱਖ ਪ੍ਰਾਪਤ ਹੋਵੇਗਾ।
1: ਖਾਲਸਾ ਖਾਲਸਾ ਗੁਰੂ,
0: ਇਹ ਖਾਲਸਾ ਜੀ ਮੈਂ ਆਪ ਜੀ ਨੂੰ ਗੁਰੂ ਮੰਨਦਾ ਹਾਂ, ਤੁਸੀਂ ਮੈਨੂੰ ਗੁਰੂ ਮੰਨਦੇ ਜੇ ਮੈਂ ਤੁਹਾਨੂੰ ਗੁਰੂ ਮੰਨਦਾ ਹਾਂ। ਹੋ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੂੰਦੇ ਰੋ, ਆਪਸ ਪਹੁੰ ਸ਼੍ਰੀ ਖਾਲਸਾ ਸੋਪਾ, ਦੁਤੀਯ ਰੂਪ ਸਤਿਗੁਰੂ ਗ੍ਰੰਥਾ, ਬੋਲਣ ਸਤਿਗੁਰੂ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਤਾ, ਦਵਾਦਸ ਰੂਪ ਸਤਿਗੁਰੂ ਇਹ ਕਹੀਅਤ, ਦਵਾਦਸ ਪਾਨ ਪ੍ਰਗਟ ਹਰ ਸੰਤਾ। ਮਹਾਰਾਜ ਜੀ ਕਹਿੰਦੇ ਕਿ ਖਾਲਸਾ ਜੀ ਆਪ ਜੀ ਸਾਡੇ ਗੁਰੂ ਖਾਲਸਾ ਮੇਰੋ ਇਸ਼ਟ ਸੁਹਿਰਦ ਖਾਲਸਾ ਮੇਰੋ ਕਹੀਅਤ ਬਿਰਦ ਖਾਲਸਾ ਮੇਰਾ ਈਸ਼ਟ ਹੈ ਖਾਲਸਾ ਮੇਰਾ ਸਖਾ ਹੈ ਖਾਲਸਾ ਮੇਰਾ ਗੁਰੂ ਹੈ ਹੁਣ ਤੋਂ ਐਸੀ ਵਿਧੀ ਸ਼ੁਰੂ ਹੋਵੇਗੀ ਅਸੀਂ ਨਵੀਂ ਵਿਧੀ ਸ਼ੁਰੂ ਕਰਨ ਲੱਗੇ ਹਾਂ ਕਿਹੜੀ ਵਿਧੀ ਮਹਾਰਾਜ ਜੀ ਨੇ ਕਿਹਾ ਜੋਤ ਗ੍ਰੰਥ ਮੈਂ ਸਰੀਰ ਪੰਥ ਮੈਂ ਅਸੀਂ ਤੁਹਾਡੇ ਖਾਲਸੇ ਦੇ ਵਿੱਚ ਹੀ ਰਹਾਂਗੇ ਇਹ ਨਵੀਂ ਵਿਧੀ ਅਸੀਂ ਸ਼ੁਰੂ ਕਰਨ ਲੱਗੇ ਹਾਂ ਜੀ ਹਾਂ ਸਾਡੀ ਜੋਤ ਜਿਹੜੀ ਹੈ ਉਹ ਜਿੱਥੇ ਗੁਰਬਾਣੀ ਵਿੱਚ ਰਿਹਾ ਕਰੇਗੀ ਸਰੀਰ ਖਾਲਸੇ ਦੇ ਵਿੱਚ ਰਿਹਾ ਕਰੇਗਾ ਅਸੀਂ ਖਾਲਸੇ ਦੇ ਵਿੱਚ ਹੀ ਹਾਜ਼ਰ ਨਾਜ਼ਰ ਵਰਤਾਂਗੇ
1: ਧਰੀ ਸਕਲ ਜਗ
0: ਪਿਖਾ ਇਹ ਸਾਰਾ ਸੰਸਾਰ ਜਾਣਦਾ ਹੈ ਕਿ ਅਸੀਂ ਜਿਹੜਾ ਹੈ ਨਾ ਖਾਲਸੇ ਨੂੰ ਵੀ ਆਪਣਾ ਗੁਰੂ ਬਣਾਇਆ ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ ਹੈ ਤੇ ਆਪ ਜੀ ਸਾਰੇ ਦਰਸ਼ਨ ਕਰਦੇ ਹੋ ਚਮਕੌਰ ਦੀ ਗੜੀ ਦੇ ਚਮਕੌਰ ਸਾਹਿਬ ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ ਉਹਦੇ ਤੋਂ ਥੋੜ੍ਹਾ ਜਿਹਾ ਉੱਥੇ ਜਾ ਕਰਕੇ ਸਾਧ ਸੰਗਤ ਜੀ ਗੁਰਦੁਆਰਾ ਟੀਕਾ ਸਾਹਿਬ ਹੈ ਜਿੱਥੇ ਖਾਲਸੇ ਨੂੰ ਮਹਾਰਾਜ ਜੀ ਨੇ ਟੀਕਾ ਦਿੱਤਾ ਜਿੱਥੇ ਖਾਲਸੇ ਨੂੰ ਮਹਾਰਾਜ ਜੀ ਨੇ ਮੱਥਾ ਟੇਕਿਆ ਖਾਲਸੇ ਨੂੰ ਗੁਰਿਆਈ ਦਿੱਤੀ ਹੈ ਇਸ ਲਈ ਦੁਆਦਸ਼ ਰੂਪ ਸਤਿਗੁਰੂ ਇਹ ਕਹੀਅਤ ਦੁਆਦਸ਼ ਭਾਨ ਪ੍ਰਗਟ ਹਰ ਸੰਤਾ ਸਰਬਲੋ ਬਾਣੀ ਦੇ ਵਿੱਚ ਮਹਾਰਾਜ ਜੀ ਜ਼ਿਕਰ ਕਰ ਰਹੇ ਨੇ ਕਿ ਮੇਰੇ ਜਿਹੜੇ ਨੇ 12 ਅਸਲ ਸਰੂਪ ਹਨ 11 ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 11ਵੇਂ ਹੋ ਗਏ 10 ਗੁਰੂ ਸਾਹਿਬਾਨ ਜੀ ਹੋ ਗਏ ਤੇ 12ਵਾਂ ਮੇਰਾ ਖਾਲਸਾ ਹੈ ਖਾਲਸੇ ਦੇ ਵਿੱਚ ਇੰਜ ਅਸੀਂ ਵਰਤਾਂਗੇ
1: ਕਹੇ ਸ੍ਰੀ ਪ੍ਰਭ ਸ਼ੋਕ ਨਿਵਾਰਾ
0: ਇੰਜ ਮਹਾਰਾਜ ਜੀ ਨੇ ਬਚਨ ਕਰਕੇ ਉਹਨਾਂ ਦਾ ਸ਼ੋਕ ਜਿਹੜਾ ਹੈ ਦੂਰ ਕੀਤਾ ਹੈ ਖਾਲਸੇ ਦੇ ਨਾਲ ਐਸੇ ਬਚਨ ਬਿਲਾਸ ਕੀਤੇ ਪ੍ਰੇਮ ਦੇ ਵਿੱਚ ਭਿੱਜ ਕਰਕੇ ਖਾਲਸੇ ਦੇ ਮਨ ਵਿੱਚੋਂ ਸਾਧ ਸੰਗਤ ਜੀ ਹਰ ਪ੍ਰਕਾਰ ਦੇ ਸ਼ੰਕੇ ਦੂਰ ਹੋਏ ਹਨ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਦਾੜੇ ਨੂੰ ਫਿਰ ਹੱਥ ਫੇਰਦੇ ਨੇ ਕਿੰਨਾ ਕੁ ਵੱਡਾ ਦਾੜਾ ਹੈ ਕਹਿੰਦੇ ਉਧਰ ਤੱਕ ਮਹਾਰਾਜ ਜੀ ਦੇ ਇਹ ਟਿੱਡ ਤੱਕ ਜਿਹੜਾ ਹੈ ਉਹ ਦਾੜਾ ਲਮਕ ਰਿਹਾ ਹੈ ਮਹਾਰਾਜ ਜੀ ਆਪਣੇ ਹੱਥਾਂ ਦੇ ਨਾਲ ਦਾੜਾ ਫੇਰ ਰਹੇ ਹਨ ਆਪ ਜੀ ਸਰੂਪ ਵਿੱਚ ਦਰਸ਼ਨ ਕਰ ਰਹੇ ਹੋ ਭਾਵੇਂ ਉਹ ਥੋੜਾ ਜਿਹਾ ਨਜ਼ਰ ਆ ਰਿਹਾ ਹੈ ਅਸਲ ਮਹਾਰਾਜ ਜੀ ਦਾ ਦਾੜਾ ਸਾਧ ਸੰਗਤ ਜੀ ਲੰਬੇਰਾ ਹੈ ਕਵੀ ਜੀ ਕਹਿੰਦੇ ਆਪਣੇ ਦਾੜੇ ਤੇ ਇੰਜ ਮਹਾਰਾਜ ਜੀ ਹੱਥ ਫੇਰ ਰਹੇ ਹਨ ਜਦੋਂ ਦਾੜਾ ਅੱਗੇ ਵੱਧ ਗਿਆ ਨਾ ਫਿਰ ਅਗਾਰੀ ਦੋਏ ਉਹ ਦਾੜਾ ਜਿਹੜਾ ਹੈ ਦੋ ਪਾਸੇ ਵਿੱਚ ਵੰਡਿਆ ਗਿਆ ਹੈ ਦੂਰੋਂ ਫਰਕ ਲੱਗਦਾ ਹੈ ਜਿਵੇਂ ਦਾੜਾ ਸਾਧ ਸੰਗਤ ਜੀ ਦੋ ਪਾਸੇ ਵਿੱਚ ਹੁੰਦਾ ਨਾ ਦੋ ਪਾਸਿਓ ਤੋਂ ਲੰਬੇਰਾ ਹੁੰਦਾ ਹੈ ਵਿਚਕਾਰ ਜਿਹੜਾ ਹੈ ਉੱਥੇ ਹੁੰਦਾ ਹੈ ਇਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦੋਵੇਂ ਪਾਸਿਆਂ ਤੋਂ ਦਾੜਾ ਜਿਹੜਾ ਨਜ਼ਰ ਆ ਰਿਹਾ ਹੈ ਕੁਛ ਕੁ ਮਹਾਰਾਜ ਜੀ ਦੇ ਦਾੜੇ ਤੇ ਜਿਹੜੇ ਕੇਸ ਹਨ ਉਹ ਸੇਤ ਚਿੱਟੇ ਹੋਏ ਹਨ ਤੇ ਸੱਚੇ ਪਾਤਸ਼ਾਹ ਮਹਾਰਾਜ ਹੁਣ ਆਪਣੇ ਮੁਸ਼ੇਰਿਆਂ ਤੇ ਹੱਥ ਮਾਰ ਰਹੇ ਹਨ ਪਰ ਆਪਣੇ ਮੁਸ਼ੇਰੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਨੇ ਉਹ ਸਵਾਰ ਰਹੇ ਹਨ ਇੰਜ ਆਪਣੇ ਸਰੂਪ ਨੂੰ ਸਵਾਰਦੇ ਹੋਏ ਆਨੰਦ ਦੇ ਨਾਲ ਖਾਲਸੇ ਦੇ ਪ੍ਰਤੀ ਇੰਜ ਬਚਨ ਬਿਲਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਰ ਰਹੇ ਨੇ ਤੇ ਸਾਧ ਸੰਗਤ ਜੀ ਕਥਕ ਸੁਦੀ ਪੰਜਵੀਂ ਦਾ ਦਿਨ ਸੀਗਾ ਤੇ ਪਾਤਸ਼ਾਹ ਜੀ ਨੇ ਇੰਜ ਸਾਰਾ ਦਿਨ ਉਪਦੇਸ਼ ਦਿੱਤਾ ਸੰਧਿਆ ਵੇਲੇ ਦਾ ਵੀ ਹੁਣ ਸਮਾਂ ਆਇਆ ਹੈ ਹੁਣ ਅੱਗੇ ਸੱਚੇ ਪਾਤਸ਼ਾਹ ਜੀ ਕੀ ਕੌਤਕ ਵਰਤਾਉਂਦੇ ਨੇ ਉਹ ਵਿਚਾਰ ਆਪ ਜੀ ਆਉਣ ਵਾਲੇ ਦਿਨ ਅਗਲੀ ਕਥਾ ਦੇ ਵਿੱਚ ਸਰਵਣ ਕਰਨੇ ਹਨ ਇੱਥੇ ਹੀ ਸਮੇਂ ਦੀ ਸਮਾਪਤੀ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾਲਤਾ ਕਰਨ ਸਾਧ ਸੰਗਤ ਜੀ ਅੱਗੇ ਬੇਨਤੀ ਹੈ ਕਿ ਆਉਣ ਵਾਲੇ ਦਿਨ ਮਿਤੀ 4 ਅਗਸਤ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਲੰਗਰ ਸਾਹਿਬ ਜੀ ਵਿਖੇ ਸ਼੍ਰੀ ਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਦੀ ਸਾਲਾਨਾ ਬਰਸੀ ਮਨਾਈ ਜਾ ਰਹੀ ਹੈ ਅਤੇ ਸਾਰਿਆਂ ਪ੍ਰਤੀ ਬੇਨਤੀ ਕਿ ਆਪ ਸਾਰੀਆਂ ਸੰਗਤਾਂ ਨੇ ਉੱਥੇ ਬਰਸੀ ਸਮਾਗਮ ਦੇ ਵਿੱਚ ਆਉਣ ਵਾਲੇ ਦਿਨ 4 ਅਗਸਤ ਨੂੰ ਹਾਜ਼ਰੀਆਂ ਭਰ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਸੋ ਇੱਥੇ ਹੀ ਸਮਾਪਤੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀ

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਵਨ ਪਵਿੱਤਰ ਸਥਾਨ ਤਖਤ ਸਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਦੀ ਹਾਜ਼ਰੀ ਭਰਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾਗੇ ਤੋਂ ਸਮਤ ਬਖਸ਼ਣਾ ਦਰਾਂ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨਾ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਕਰਨਾ ਸੁਖ ਹੋਵੇ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਬੋਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੀ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਕ, ਉਤ ਭੂਖੈ ਖਾਏ ਚਲੀਐ ਦੂਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ

ਦਾਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ

ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ।

ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚਾਉ ਪਈ।

ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਘਰ ਸੁਭਾਗ।

ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਕਾਲਮ 34 ਤਰੀਕ ਨੂੰ ਸਚਖੰਡ ਵਾਸੀ ਸੰਤ ਬਾਬਾ ਨਿਧਾਨ ਸਿੰਘ ਜੀ, ਸਚਖੰਡ ਵਾਸੀ ਸੰਤ ਬਾਬਾ ਹਰਨਾਮ ਸਿੰਘ ਜੀ, ਸਚਖੰਡ ਵਾਸੀ ਸੰਤ ਬਾਬਾ ਆਤਮਾ ਸਿੰਘ ਜੀ, ਸਚਖੰਡ ਵਾਸੀ ਸੰਤ ਬਾਬਾ ਸ਼ੀਸ਼ਾ ਸਿੰਘ ਜੀ,

ਕੱਲ ਸਵੇਰ ਤੋਂ ਹੀ ਸੋਹਣੇ ਦੀਵਾਨ ਸਜਣਗੇ, ਗੁਰੂ ਜਸ ਕੀਰਤਨ ਹੋਵੇਗਾ, ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਗੁਰੂ ਕੇ ਲੰਗਰ ਟੁੱਟ ਵਰਤਣਗੇ। ਸੋ

There goes.

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

0: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਜੀ
0: ਵਾਹਿਗੁਰੂ ਜੀ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਜੀ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
1: ਵਾਹਿਗੁਰੂ ਜੀ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
2: ਵਾਹਿਗੁਰੂ
0: ਵਾਹਿਗੁਰੂ ਜੀ
2: ਵਾਹਿਗੁਰੂ
0: ਵਾਹਿਗੁਰੂ
2: ਵਾਹਿਗੁਰੂ ਜੀ ਵਾਹਿਗੁਰੂ
0: ਵਾਹਿਗੁਰੂ
2: ਵਾਹਿਗੁਰੂ ਵਾਹਿਗੁਰੂ ਜੀ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਕਲਗੀ ਵਾਲਿਆ ਤੇਰੀਆਂ ਕਰਨੀਆਂ ਨੇ ਸਾਡਾ ਸੰਗੁਲ ਗੁਲਾਮੀ ਦਾ ਤੋੜ ਦਿੱਤਾ ਅੰਮ੍ਰਿਤ ਦੇ ਕੇ ਖੰਡੇ ਦੀ ਧਾਰ ਵਿੱਚੋਂ ਨਵੇਂ ਮੋੜ ਵੱਲ ਕੌਮ ਨੂੰ ਮੋੜ ਦਿੱਤਾ ਐਸੀ ਮੁਰਮੁਰੀਆਂ ਦਿਲਾਂ ਵਿੱਚ ਜਾਨ ਪਾਈ ਫੜ ਕੇ ਚਿੜੀ ਨੇ ਬਾਜ ਮਰੋੜ ਦਿੱਤਾ ਇੱਕ ਹੱਥ ਮਾਲਾ ਦੂਜੇ ਤਲਵਾਰ ਦੇ ਕੇ ਸ਼ਕਤੀ ਭਗਤੀ ਨੂੰ ਇਕੱਠਿਆਂ ਜੋੜ ਦਿੱਤਾ ਸ਼ਕਤੀ ਭਗਤੀ ਨੂੰ

0: ਸੱਚਖੰਡ ਸ਼੍ਰੀ ਹਜ਼ੂਰ ਅਬਦੁਲ ਨਗਰ ਧੰਨ ਧੰਨ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਕਰਨਾਂ ਦੇ ਵਿੱਚ ਸੁਭਾਏ ਮਾਨ ਸਮੂਹ ਸੰਗਤਾਂ ਬਹੁਤ ਹੀ ਵੱਡੇ ਭਾਗ ਨੇ ਆਪ ਜੀ ਦੇ, ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਜੀਵਨ ਹੈ ਪ੍ਰੈਕਟੀਕਲ ਜੀਵਨ ਹੈ, ਔਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਐਸੀਆਂ ਲਾੜਵੀਆਂ ਫੌਜਾਂ ਸਾਜੀਆਂ ਨੇ, ਉਹਨਾਂ ਦੇ ਦਰਸ਼ਨ ਕੀਤਿਆਂ ਮਨੁੱਖ ਦੇ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਂਦੇ ਨੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਰੂਪ ਖਾਲਸੇ ਨੂੰ ਬਖਸ਼ਿਸ਼ ਕੀਤਾ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਸਾਰੀਆਂ ਸੰਗਤਾਂ ਔਰ ਸੰਤ ਮਹਾਂਪੁਰਸ਼ ਸਾਰੀਆਂ ਸੰਗਤਾਂ ਵੱਲੋਂ ਇਤਿਹਾਸ ਦਾ ਮਾਣ ਬੇਅੰਤ ਮਾਇਆ ਆਈ ਹੈ ਆ ਰਹੀ ਹੈ ਮੇਰੀਆਂ ਭੈਣਾਂ ਵੱਲੋਂ ਮਾਤਾਵਾਂ ਵੱਲੋਂ, ਜਿਨ੍ਹਾਂ ਮਨੋਕਾਮਨਾਵਾਂ ਕਰਕੇ ਆਪ ਜੀ ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਦੇ ਚਰਨਾਂ ਵਿੱਚ ਆਓ, ਇੱਕ ਅਰਦਾਸ ਕਰੀਏ, ਗੁਰੂ ਜੀ ਸਰਬੱਤ ਦਾ ਭਲਾ ਕਰਿਆ ਜੇ। ਗੱਜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਆਗੇ ਆਵਦ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ, ਉਹਨਾਂ ਦਾ ਜੀਵਨ ਜਿਹੜਾ ਹੈ ਨਾ, ਜਦੋਂ ਵੀ ਅਸੀਂ ਪੜ੍ਹਦੇ ਹਾਂ ਔਰ ਜਦੋਂ ਅਸੀਂ ਉਸ ਨੂੰ ਵਾਚਦੇ ਹਾਂ, ਆਮ ਕੌਮਾਂ ਵਾਲੇ ਲੋਕ ਜਿਹੜੇ ਨੇ ਉਹ ਇਤਿਹਾਸ ਜਦੋਂ ਪੜ੍ਹਦੇ ਨੇ ਵਾਚਦੇ ਨੇ, ਉਹਨਾਂ ਦੀ ਸੋਚ ਖਤਮ ਨਹੀਂ ਹੁੰਦੀ, ਲਮੇਰੀ ਹੁੰਦੀ ਜਾਂਦੀ ਹੈ। ਕਿਉਂਕਿ ਜਿਹੜਾ ਆਪਣਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਨਿਵੇਕਲੀ ਕੌਮ ਹੈ, ਸਿੰਘਾਂ ਦੀ ਕੌਮ, ਸਿੱਖ ਕੌਮ, ਇਹ ਜਿਹੜਾ ਜਿੰਨਾ ਵੀ ਇਤਿਹਾਸ ਹੈ ਇਹ ਖੂਨ ਦੇ ਨਾਲ ਲਿਖਿਆ ਹੋਇਆ ਹੈ। ਮੇਰੇ ਬਾਜਾਂ ਵਾਲੇ ਮਾਹੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਜਿਤਨੇ ਵੀ ਗੁਰੂ ਕੇ ਪਿਆਰੇ ਗੁਰੂ ਕੀ ਸੰਗਤ ਕਰਨ ਵਾਸਤੇ ਆਏ ਹੋ, ਆਪਣੇ ਮਨ ਵਿੱਚ ਇੱਕ ਵਿਚਾਰ ਲੈ ਕੇ ਜਾਣਾ ਕਿ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚੇ ਹੈ ਤੇ ਸਾਨੂੰ ਖੰਡੇ ਬਾਟੇ ਦੀ ਦਾਤ ਪਹੁਲ ਜਿਹੜੀ ਹੈ ਜ਼ਰੂਰ ਛਕਣੀ ਚਾਹੀਦੀ ਹੈ। ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ, ਮੇਰਾ ਸਿੰਘ ਭਾਵੇਂ ਕਰੋੜਾਂ ਦੇ ਵਿੱਚ ਇਕੱਲਾ ਹੀ ਖੜਾ ਹੋਏਗਾ ਨਾ, ਤੇ ਉਹਦੀ ਪਹਿਚਾਣ ਵੱਖਰੀ ਹੋਏਗੀ ਔਰ ਉਹਦੀ ਜਿਹੜੀ ਸ਼ਾਨ ਹੈ ਉਹ ਵੱਖਰੀ ਹੋਏਗੀ। ਇਹ ਸੱਚ ਹੈ। ਮੇਰੇ ਬਾਜਾਂ ਵਾਲੇ ਮਾਹੀ ਅਨੰਦਪੁਰ ਸਾਹਿਬ ਦੇ ਵਿੱਚ ਦਰਬਾਰ ਸੱਜਿਆ ਹੋਇਆ, ਬੇਅੰਤ ਸੰਗਤਾਂ ਆ ਰਹੀਆਂ ਨੇ ਚਾਰੇ ਦਿਸ਼ਾਵਾਂ ਦੇ ਉੱਤੋਂ। ਇੱਕ ਦਿਨ ਪੂਰਬ ਦੇਸ਼ ਤੋਂ ਸੰਗਤ ਆਈ ਹੈ ਔਰ ਆਪੋ ਆਪਣੀਆਂ ਭੇਟਾਵਾਂ ਲੈ ਕੇ ਆਏ ਨੇ। ਜਿਵੇਂ ਅੱਜ ਵੀ ਆਪਾਂ ਜੋ ਵੀ ਆਪਣੀ ਸ਼ਰਧਾ ਹੁੰਦੀ ਹੈ, ਭਾਵਨਾ ਹੁੰਦੀ ਹੈ, ਸ਼ਰਧਾ ਦੇ ਮੁਤਾਬਕ ਕੋਈ ਆ ਕੇ ਕਲਗੀਆਂ ਵਾਲੇ ਪਾਤਸ਼ਾਹ ਮਾਰ ਚਰਨਾਂ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਦਾ ਪ੍ਰਸ਼ਾਦ ਚੜਾਉਂਦਾ, ਕੋਈ ਲੱਡੂਆਂ ਦਾ, ਕੋਈ ਬਰਫੀ ਦਾ ਪ੍ਰਸ਼ਾਦ ਚੜਾਉਂਦਾ, ਕੋਈ ਗੁਰੂ ਕਾ ਪਿਆਰਾ ਦਸਵੰਧ ਕੱਢ ਕੇ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਕਰਦਾ ਹੈ, ਕੋਈ ਸ਼ਸਤਰ ਵੀ ਲੈ ਕੇ ਆਉਂਦਾ ਹੈ ਔਰ ਕੋਈ ਘੋੜੇ ਵੀ ਲੈ ਕੇ ਆਉਂਦਾ ਹੈ। ਜਿਵੇਂ ਜਿਵੇਂ ਮਨੁੱਖ ਦੀਆਂ ਸ਼ਰਧਾ ਨੇ, ਭਾਵਨਾਵਾਂ ਨੇ, ਉਸੇ ਤਰ੍ਹਾਂ ਮਨੁੱਖ ਗੁਰੂ ਦੇ ਚਰਨਾਂ ਵਿੱਚ ਆ ਕੇ ਨਤਮਸਤਕ ਹੁੰਦਾ ਹੈ। ਅੱਜ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਦਰਬਾਰ ਸਜਿਆ ਹੈ, ਪੂਰਬ ਦੇਸ਼ ਤੋਂ ਸੰਗਤ ਆਈ ਹੈ, ਸਾਰੀਆਂ ਸੰਗਤਾਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੂੰ ਨਤਮਸਤਕ ਹੋ ਕੇ ਔਰ ਅੱਗੇ ਨੂੰ ਤੁਰੀਆਂ ਜਾ ਰਹੀਆਂ ਸਨ ਔਰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੇ, ਸਿੰਘ ਸਾਹਿਬਾਨ, ਉਹਨਾਂ ਵੱਲੋਂ ਬੇਅੰਤ ਆਸ਼ੀਰਵਾਦ ਮਾਇਆ ਆਈ ਹੈ ਔਰ ਮੈਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਮਹਾਰਾਜ, ਸੰਤਾਂ ਮਹਾਂਪੁਰਸ਼ਾਂ ਨੂੰ, ਜਥੇਦਾਰ ਸਾਹਿਬ ਜੀ ਨੂੰ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਿਓ ਜੀ ਔਰ ਸੇਵਾ ਕਰਨ ਦਾ ਇਸੇ ਤਰ੍ਹਾਂ ਬਲ ਤੇ ਉਦੋਂ ਬਖਸ਼ਿਸ਼ ਕਰਨਾ। ਆਓ ਸਾਰੀਆਂ ਸੰਗਤਾਂ ਪਿਆਰ ਵਿੱਚ ਆਓ, ਗੱਜ ਕੇ ਆਖੋ ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀ ਦਾਰ ਕਰਦੀਆਂ ਹੋਈਆਂ ਆਪੋ ਆਪਣੀਆਂ ਭੇਟਾਵਾਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਟਾ ਕਰਦੀਆਂ ਹੋਈਆਂ ਅੱਗੇ ਨੂੰ ਨਤਮਸਤਕ ਹੋ ਕੇ ਤੁਰੀਆਂ ਜਾ ਰਹੀਆਂ ਸਨ। ਇਹਨਾਂ ਸੰਗਤਾਂ ਦੇ ਵਿੱਚ ਇਹ ਗੁਰੂ ਕਾ ਪਿਆਰਾ ਜੀ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਲਾਲ ਸਿੰਘ ਕਰਕੇ ਆਇਆ, ਉਹ ਗੈਂਡੇ ਦੀ ਖਲ ਦੀ ਢਾਲ ਬਣਾ ਕੇ ਕਲਗੀਆਂ ਵਾਲੇ ਪਾਤਸ਼ਾਹ ਮਰ ਦੀਆਂ ਖੁਸ਼ੀਆਂ ਲੈਣ ਵਾਸਤੇ ਕਲਗੀਆਂ ਵਾਲੇ ਪਾਤਸ਼ਾਹ ਮਰ ਦੇ ਚਰਨਾਂ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ। ਉਸ ਨੇ ਢਾਲ ਨੂੰ ਇੱਕ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਸੀ ਔਰ ਉਸ ਕੱਪੜੇ ਦੇ ਵਿੱਚੋਂ ਢਾਲ ਨੂੰ ਬਾਹਰ ਕੱਢ ਕੇ ਮੇਰੇ ਬਾਜਾਂ ਵਾਲੇ ਮਾਹੀ ਦੇ ਸਨਮੁਖ ਕਰਕੇ ਔਰ ਮੇਰੇ ਬਾਜਾਂ ਵਾਲੇ ਮਾਹੀ ਸ਼ਸਤਰਾਂ ਦੇ ਨਾਲ ਬੜਾ ਪਿਆਰ ਕਰਦੇ ਨੇ। ਉਹ ਆਪਣੀ ਬਾਣੀ ਵਿੱਚ ਵੀ ਲਿਖਦੇ ਨੇ, ਅਸ ਕਿਰਪਾਨ ਖੰਡੋ ਖੜਕ ਤੁਪ ਕੇ ਤਬਰ ਅਰ ਤੀਰ ਸਾਹਿਬ ਸਰੋਹੀ ਸਾਹਿਬ ਥੀ ਯਹੀ ਹਮਾਰੇ ਪੀਰ। ਕਿਉਂਕਿ ਸ਼ਸਤਰਾਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਮਾਰ ਕਹਿੰਦੇ ਨੇ ਸਾਡੇ ਪੀਰ ਨੇ। ਔਰ ਜਦੋਂ ਵੇਖਦੇ ਨਾ ਢਾਲ ਨੂੰ ਔਰ ਬਹੁਤ ਸੋਹਣੀ ਸੁੰਦਰ ਬਣੀ ਹੈ ਔਰ ਉਸ ਵਕਤ ਲਾਲ ਸਿੰਘ ਨੇ ਆਪਣੇ ਮਨ ਦੇ ਵਿੱਚ ਸੋਚਿਆ ਕਿ ਗੁਰੂ ਸਾਹਿਬ ਜੀ ਜਿਹੜਾ ਮੈਂ ਸ਼ਸਤਰ ਲੈ ਕੇ ਆਇਆ ਨਾ ਬੜੀ ਗੌਹ ਦੇ ਨਾਲ ਤੱਕ ਰਹੇ ਨੇ, ਬੜੇ ਪ੍ਰੇਮ ਨਾਲ ਵੇਖ ਰਹੇ ਨੇ। ਹੋ ਸਕਦਾ ਹੈ ਸ਼ਾਇਦ ਬਈ ਐਸਾ ਕੋਈ ਸ਼ਸਤਰ ਲੈ ਕੇ ਗੁਰੂ ਦਾ ਸੇਵਕ ਅਜੇ ਗੁਰੂ ਦੇ ਚਰਨਾਂ ਵਿੱਚ ਨਾ ਆਇਆ ਹੋਏ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਵੇਖ ਕੇ ਕਹਿੰਦੇ ਨੇ ਕਿ ਲਾਲ ਸਿੰਘਾ ਤੇਰੀ ਢਾਲ ਬੜੀ ਸੋਹਣੀ ਬਣੀ ਹੈ, ਤੇ ਉਸ ਵਕਤ ਭਾਈ ਲਾਲ ਸਿੰਘ ਕਹਿੰਦਾ ਮਹਾਰਾਜ ਇਹ ਲਾਲ ਸਿੰਘ ਨੇ ਢਾਲ ਬੜੇ ਮਨ ਦੇ ਨਾਲ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਇੰਨੀ ਪੱਕੀ ਬਣਾਈ ਹੈ, ਇਹਨੂੰ ਕਈ ਵਾਰ ਅੱਗ ਦਿੱਤੀ ਹੈ, ਇਹਦੇ ਵਿੱਚ ਗੋਲੀ ਨਹੀਂ ਨਿਕਲੇਗੀ, ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਗੋਲੀਆਂ ਤੇ ਚਲਾਈ ਜਾਓ ਬੁੜ ਕੇ ਦੂਰ ਡਿੱਗਣਗੀਆਂ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਰਨ ਆਖਿਰ ਵਿੱਚ ਕਹਿੰਦਾ ਮਹਾਰਾਜ ਬਈ ਕਿਸੇ ਐਸੇ ਅਣਜਾਣ ਸਿੱਖ ਦੇ ਹੱਥ ਵਿੱਚ ਨਾ ਦੇ ਦਿਓ, ਬਈ ਕਿਤੇ ਗਵਾ ਕੇ ਨਾ ਆ ਜਾਏ। ਹੁਣ ਹੰਕਾਰ ਦੇ ਵਿੱਚ ਆਇਆ ਹੋਇਆ ਭਾਈ ਲਾਲ ਸਿੰਘ ਮੇਰੇ ਬਾਜਾਂ ਵਾਲੇ ਮਾਹੀ ਦੇ ਸਾਹਮਣੇ ਕੁਝ ਇਸ ਤਰ੍ਹਾਂ ਕਹਿ ਰਿਹਾ, ਸਰਵਣ ਕਰੀਏ।
1: ਇੱਕ ਦਿਨ ਸਿੱਖ ਗੁਰੂ ਕੇ ਪਿਆਰੇ ਪੂਰਬ ਦੇਸ਼ ਦੇ ਇੱਕ ਦਿਨ

0: ਤੂੰ ਪਿਆਰਾ ਲਾਲ ਸਿੰਘ ਨਾ ਜੇਸਦਾ ਸੀ ਇੱਕ ਗੁਰੂ ਪਿਆਰਾ ਲਾਲ ਸਿੰਘ ਨਾ ਜੇਸਦਾ
1: ਅਸਲੀ ਸਤਿਗੁਰ ਅੱਗੇ ਰੱਖੀ ਢਾਲ ਲਿਆ ਕੇ ਤੇ ਅਸਲੀ ਸਤਿਗੁਰ ਅੱਗੇ ਰੱਖੀ ਢਾਲ ਲਿਆ ਕੇ ਤੇ ਉਸ ਵੀ ਸਤਿਗੁਰ ਅੱਗੇ ਰੱਖੀ ਢਾਲ ਲਿਆ ਕੇ ਤੇ
0: ਉਹ ਦੋਵੇਂ ਹੱਥ ਜੋੜ ਕੇ ਚਰਣੀ ਸੀਸ ਝੁਕਾ ਕੇ ਤੇ ਦੋਵੇਂ ਹੱਥ ਜੋੜ ਕੇ ਚਰਣੀ ਸੀਸ ਝੁਕਾ ਕੇ

ਸੀ ਭੇਟਾ ਕਰਨੀ ਸਤਿਗੁਰ ਦੇ ਮੇਰੇ ਦਿਲ ਦੀ ਰੀਝ ਸੀ ਭੇਟਾ ਕਰਨੀ ਸਤਿਗੁਰ ਦੇ ਮੇਰੇ ਦਿਲ ਦੀ ਰੀਝ ਸੀ ਭੇਟ

0: ਮਿਹਨਤ ਨਾਲ ਬਣਾ ਕੇ ਤੇ
1: ਓ ਮੈਨੂੰ ਡਰ ਸੀ ਕਿਧਰੇ ਖੋ ਲਏ ਨਾ ਕੋਈ ਰਸਤੇ ਚੋਂ ਮੈਨੂੰ ਡਰ ਸੀ ਕਿਧਰੇ ਖੋ ਲਏ ਨਾ ਕੋਈ ਰਸਤੇ।

ਅਰਦਾਸ ਦਾ ਮਾਣ ਮੇਰੇ ਵੀਰ ਜੀ ਔਰ ਭੈਣ ਜੀ ਬੇਅੰਤ ਮਾਇਆ ਕਰਕੇ ਗਏ ਨੇ, ਗੁਰੂ ਸਾਹਿਬ ਉਹਨਾਂ ਦੀਆਂ ਮਨੋਕਾਮਨਾਵਾਂ ਸੰਪੂਰਨ ਕਰਨ ਔਰ ਯਾਤਰਾ ਸਫਲੀ ਕਰਨ, ਪਰਿਵਾਰ ਵਿੱਚ ਤੰਦਰੁਸਤੀ ਮਾਲ ਮਨੁੱਖੀ ਸੁੱਖ ਸ਼ਾਂਤੀ ਬਖਸ਼ਿਸ਼ ਕਰਨ ਔਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਉਹਨਾਂ ਨੂੰ ਨਸੀਬ ਹੋਣ। ਆਓ ਕਵਿਤਾ ਦੀਆਂ ਲਾਈਨਾਂ ਆਪ ਜੀ ਦੀ ਖਿਦਮਤ ਵਿੱਚ ਇਸ ਤਰ੍ਹਾਂ ਨੇ ਸਰਵਣ ਕਰੀਏ।

0: ਸੌ ਗੋਲੀ ਵੀ ਖਾ ਕੇ ਤੇ ਕੁਝ ਨਾ ਵਿਗੜੂ ਇਹਦਾ, ਸੌ ਗੋਲੀ ਵੀ ਖਾ ਕੇ ਤੇ ਕੁਝ ਨਾ ਵਿਗੜੂ ਇਹਦਾ, ਸੌ ਗੋਲੀ ਵੀ ਖਾ ਕੇ ਤੇ
1: ਹੋਏ ਉਸ ਦਿਨ ਮੰਨੋਗੇ ਕਿਆ ਸੋਹਣੀ ਚੀਜ਼ ਕਮਾਲ ਦੀ, ਉਸ ਦਿਨ ਮੰਨੋਗੇ ਕਿਆ ਸੋਹਣੀ ਚੀਜ਼ ਕਮਾਲ ਦੀ, ਉਸ ਦਿਨ ਮੰਨ

0: ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆਕਰਖੋਰ ਚਲਾਕੀਆਂ ਵਾਲਾ ਇਨਸਾਨ ਔਰ ਹੰਕਾਰੀ ਇਨਸਾਨ ਨਹੀਂ ਪਾਉਂਦਾ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਸਮਝ ਗਏ ਬਈ ਲਾਲ ਸਿੰਘ ਦੀਆਂ ਜਿਹੜੀਆਂ ਗੱਲਾਂ ਨੇ ਨਾ ਇਹਦੇ ਵਿੱਚ ਹੰਕਾਰ ਸਾਬਤ ਹੋ ਰਿਹਾ। ਔਰ ਆਪ ਜੀ ਜਾਣਦੇ ਹੋ ਗੁਰੂ ਸ਼ਬਦ ਦਾ ਅਰਥ ਹੈ ਹਨੇਰੇ ਵਿੱਚ ਚਾਨਣ ਕਰ ਦੇਣਾ। ਇਹ ਗੁਰੂ ਹੀ ਮਨੁੱਖ ਦਾ ਜਿਹੜਾ ਹੰਕਾਰ ਹੈ ਉਹ ਦੂਰ ਕਰ ਸਕਦਾ, ਹੋਰ ਕਿਸੇ ਦੇ ਹਿੱਸੇ ਵਿੱਚ ਨਹੀਂ ਆਇਆ। ਮੇਰੇ ਬਾਜਾਂ ਵਾਲੇ ਮਾਹੀ ਮੁਸਕਰਾ ਕੇ ਕਹਿਣ ਲੱਗੇ ਲਾਲ ਸਿੰਘਾ ਫਿਰ ਇਹ ਬਹੁਤ ਪੱਕੀ ਹੈ। ਕਹਿੰਦਾ ਹਾਂ ਮਹਾਰਾਜ, ਇਹਨੂੰ ਬੜੀ ਵਾਰ ਅੱਗ ਦਿੱਤੀ ਹੈ, ਇਹ ਬਹੁਤ ਹੀ ਪੱਕੀ ਬਣਾਈ ਹੈ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਅੱਛਾ ਜਿੰਨੀ ਪੱਕੀ ਹੈ ਤੇ ਫਿਰ ਤੇ ਪਰਖ ਕੇ ਵੇਖਣੀ ਚਾਹੀਦੀ ਆ, ਪਰਖਣ ਤੋਂ ਬਿਨਾਂ ਤਾਂ ਪਤਾ ਨਹੀਂ ਲੱਗੇਗਾ। ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਬਈ ਉਹ ਪਰਖਣ ਤੋਂ ਬਿਨਾਂ ਵੀ ਪਤਾ ਲੱਗ ਜਾਂਦਾ ਹੈ, ਪਰ ਜਿਹੜਾ ਹਥਿਆਰ ਹੈ ਤੇ ਯਾਰ ਹੈ ਜਿੰਨਾ ਚਿਰ ਪਰਖਿਆ ਨਾ ਜਾਏ ਉਹਨਾਂ ਚਿਰ ਪਤਾ ਨਹੀਂ ਲੱਗਦਾ ਬਈ ਇਹ ਪੱਕਾ ਹੈ ਕਿ ਕੱਚਾ ਹੈ। ਮੇਰੇ ਤੇਜਪਾਲ ਸਿੰਘ ਕੇਰ ਉਹ ਗੁਰੂ ਦੇ ਚਰਨਾਂ ਵਿੱਚ ਚੇਅਰਮੈਨ ਬਣਨ ਦੀ ਅਰਦਾਸ ਕਰਾਉਂਦਾ ਹੈ। 200 ਰੁਪਇਆ ਉਹਦੇ ਵੱਲੋਂ ਆਇਆ। ਗੁਰੂ ਸਾਹਿਬ ਉਹਨਾਂ ਦੀ ਆਸ ਮੁਰਾਦ ਪੂਰੀ ਕਰਨ। ਔਰ ਇੱਕ ਛੋਟਾ ਬੱਚਾ ਹੋਰ ਆਪਣੀ ਮਾਤਾ ਪਿਤਾ ਦੀ ਗੋਦ ਦਾ ਸ਼ਿੰਗਾਰ, ਉਹਦੇ ਵੱਲੋਂ ਬੇਅੰਤ ਮਾਇਆ ਆਈ ਹੈ। ਹੋਰ ਮੇਰੀਆਂ ਭੈਣਾਂ ਵੱਲੋਂ, ਮਾਤਾਵਾਂ ਵੱਲੋਂ, ਵੀਰਾਂ ਵੱਲੋਂ, ਨੌਜਵਾਨਾਂ ਵੱਲੋਂ ਇਤਿਹਾਸ ਦਾ ਮਾਣ ਬੇਅੰਤ ਮਾਇਆ ਆਈ ਹੈ। ਹੋਰ ਇੱਕ ਛੋਟਾ ਜਿਹਾ ਬੱਚਾ ਆਪਣੀ ਮਾਤਾ ਪਿਤਾ ਦੀ ਗੋਦ ਦਾ ਸ਼ਿੰਗਾਰ, ਉਹਦੇ ਵੱਲੋਂ ਬੇਅੰਤ ਮਾਇਆ 50 ਦਮੜੇ ਆਈ ਹੈ। ਗੁਰੂ ਸਾਹਿਬ ਬੱਚੇ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਮੈਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ, ਕਿਉਂਕਿ ਇਹ ਪਾਵਨ ਸਥਾਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਹੈ। ਇੱਥੇ ਜੋ ਮੰਗਾਂਗੇ ਨਾ ਉਹੀ ਮਿਲੇਗਾ। ਆਪ ਜੀ ਜਾਣਦੇ ਹੋ ਬਈ ਸਰਬ ਲੋਕ ਗ੍ਰੰਥ ਦੀ, ਦਸਮ ਗ੍ਰੰਥ ਦੀ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਔਰ ਕਥਾ ਰੋਜ਼ ਹੁੰਦੀ ਹੈ। ਸਾਡੇ ਭੈਣ ਜੀ ਅਰਦਾਸ ਕਰਾਉਂਦੇ ਨੇ ਸੋਨੂੰ ਮੋਨੂ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਬੰਦੀ ਜੋ ਛੋੜ ਜੀ ਕਿਰਪਾ ਕਰਨ। ਇਹਨਾਂ ਦੀਆਂ ਮਨ ਦੀਆਂ ਭਾਵਨਾ ਜਿਹੜੀਆਂ ਨੇ ਗੁਰੂ ਸਮਝਦਾ ਹੈ। ਵਿਣ ਬੋਲਿਆ ਸਭ ਕਿਸ ਜਾਣਦਾ ਕਿਸੇ ਆਗੇ ਕੀਤੇ ਅਰਦਾਸ, ਗੁਰੂ ਘੜ ਘੜ ਦੇ ਜਾਣਨ ਹਾਰ
1: ਜੇ ਰਹੇ ਇਨਸਾਨ ਲੱਗਾ।

ਭਾਵਨਾ ਰੱਖ ਕੇ ਮਨ ਨੂੰ ਇਕਾਗਰ ਕਰਕੇ ਕਾਰਜ ਅਸੀਂ ਕਰਦੇ ਹਾਂ ਨਾ, ਉਹ ਕਦੀ ਅਧੂਰਾ ਨਹੀਂ ਰਹਿੰਦਾ। ਪਰ ਇਹ ਹੈ ਵਿਸ਼ਵਾਸ ਭਰੋਸਾ ਜ਼ਰੂਰੀ ਹੈ। ਜਿਨ੍ਹਾਂ ਨੇ ਵਿਸ਼ਵਾਸ ਕੀਤਾ ਨਾ, ਗੁਰੂ ਸਾਹਿਬਾਂ ਨੇ ਉਹਨਾਂ ਦੇ ਬੰਧਨ ਕੱਟ ਦਿੱਤੇ। ਆਪ ਜੀ ਜਾਣਦੇ ਹੋ ਬੇਅੰਤ ਸਾਖੀਆਂ ਆਉਂਦੀਆਂ ਨੇ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ, ਉਹਨਾਂ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜੇ ਰਿਹਾ ਕਰਵਾਏ ਸਨ। ਔਰ ਜੇ ਕਿਤੇ ਨਾ ਜਾਂਦੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿੱਚ ਤੇ ਰਾਜਿਆਂ ਨੇ ਉੱਥੇ ਗੱਲ ਜਾਣਾ ਸੀ। ਆਹ ਬਾਲਾ ਰਾਓ ਤੇ ਰੁਸਤਮ ਰਾਓ, ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਪੂਨੇ ਸਤਾਰੇ, ਆਪ ਜੀ ਜਾਣਦੇ ਹੋ, ਉਹਨਾਂ ਦੇ ਵੀ ਉਧਾਰ ਕੀਤਾ ਸੀ ਔਰ ਉਹਨਾਂ ਨੂੰ ਵੀ ਛੁਡਵਾ ਕੇ ਲਿਆਏ ਸਨ, ਮਨਮਾਲ ਲਿਆ ਕੇ ਉਹਨਾਂ ਨੂੰ ਛੱਡਿਆ ਸੀ, ਕਿਉਂਕਿ ਗੁਪਤਸਰ ਗੁਰਦੁਆਰਾ ਸਾਹਿਬ ਬਣਿਆ ਹੋਇਆ, ਆਪ ਜੀ ਦਰਸ਼ਨ ਦੀਦਾਰ ਕੀਤੇ ਹੋਣਗੇ। ਗੁਰੂ ਦੇ ਚਰਨਾਂ ਦੇ ਵਿੱਚ ਜਿਹੜਾ ਅਰਦਾਸ ਕਰਦਾ ਇੱਕ ਮਨ ਇੱਕ ਚਿੱਤ ਹੋ ਕੇ ਕਦੀ ਬਿਰਥੀ ਨਹੀਂ ਜਾਂਦੀ। ਗੁਰਬਾਣੀ ਦਾ ਫਰਮਾਨ ਹੈ ਬਿਰਥੀ ਕਦੇ ਨਾ ਹੋਵੇ, ਜਾਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ ਭਾਈ ਲਾਲ ਸਿੰਘ ਆ ਬਈ ਇਸ ਤਰ੍ਹਾਂ ਹੈ ਬਈ ਢਾਲ ਤੇਰੀ ਬੜੀ ਪੱਕੀ ਹੈ, ਪਰ ਜਿਹੜੀ ਪੱਕੀ ਚੀਜ਼ ਹੋਵੇ ਨਾ ਉਹਨੂੰ ਹੋਰ ਜੋ ਕੇ ਵੇਖਣਾ ਚਾਹੀਦਾ ਹੈ, ਉਸ ਨੂੰ ਚਲਾ ਕੇ ਵੇਖਣਾ ਚਾਹੀਦਾ ਹੈ, ਕਿਉਂਕਿ ਸ਼ਸਤਰ ਜਿਹੜਾ ਹੈ ਨਾ ਜੇ ਮੈਦਾਨੀ ਜੰਗ ਵਿੱਚ ਲੈ ਕੇ ਚਲੇ ਜਾਏ ਮਨੁੱਖ ਸੂਰਮਾ ਬਹਾਦਰ, ਤੇ ਜੇ ਉੱਥੇ ਜਾ ਕੇ ਉਹ ਪੂਰਾ ਸਾਥ ਨਾ ਦੇ ਨਾ ਤੇ ਸੂਰਮੇ ਦੇ ਸੁਪਨੇ ਅਧੂਰੇ ਰਹਿ ਜਾਂਦੇ ਨੇ। ਇਸ ਕਰਕੇ ਅਸੀਂ ਆਪਣੇ ਭਾਈ ਆਲਮ ਸਿੰਘ ਨਿਸ਼ਾਨਚੀ ਹੈ ਉਹਨੂੰ ਸੱਦਾਂਗੇ।

ਬੱਸ ਦਾ ਮਾਣ 100-100 ਰੁਪਇਆ ਕਰਕੇ ਗਏ ਨੇ। ਮੈਂ ਉਹਨਾਂ ਦੀ ਕਦਰਵਾਨੀ ਦਾ ਧੰਨਵਾਦ ਕਰਦਾ ਹਾਂ। ਜੋ ਵੀ ਗੁਰੂ ਦੇ ਦਰਬਾਰ ਵਿੱਚੋਂ ਮਨੁੱਖ ਭਾਵਨਾ ਲੈ ਕੇ ਆਉਂਦਾ ਹੈ, ਆਸ ਲੈ ਕੇ ਆਉਂਦਾ ਹੈ, ਗੁਰੂ ਦਾ ਦਰਬਾਰ ਬੜਾ ਉੱਚਾ ਤੇ ਸੁੱਚਾ ਹੈ, ਜੋ ਕੁਝ ਵੀ ਮੰਗੇਗਾ ਗੁਰਮਤ ਅਨੁਸਾਰ ਉਸ ਨੂੰ ਪ੍ਰਾਪਤ ਹੋ ਜਾਏਗਾ। ਮੈਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ, ਜਿਹੜਾ ਜੀ ਵੀ ਆਪ ਜੀ ਦੇ ਚਰਨਾਂ ਉੱਤੋਂ ਮੰਗਤਾ ਬਣ ਕੇ ਮੰਗਣ ਵਾਸਤੇ ਆਉਂਦਾ ਹੈ, ਮਹਾਰਾਜ ਉਹਦੀਆਂ ਝੋਲੀਆਂ ਭਰ ਕੇ ਘਲਾਇਆ ਜੇ। ਆਓ ਕਵਿਤਾ ਦੀਆਂ ਲਾਈਨਾਂ ਆਪ ਜੀ ਦੀ ਖਿਦਮਤ ਵਿੱਚ ਇਸ ਤਰ੍ਹਾਂ ਨੇ ਸਰਵਣ ਕਰੀ।

ਜੀ ਇਤਿਹਾਸ ਦਾ ਮਾਣ 100 ਰੁਪਿਆ ਕਰ ਰਹੇ ਨੇ। ਗੁਰੂ ਸਾਹਿਬ ਉਹਨਾਂ ਦੀਆਂ ਆਸਾਂ ਮੁਰਾਦਾਂ ਸੰਪੂਰਨ ਕਰਨ, ਕਿਉਂਕਿ ਮਨੁੱਖ ਨੂੰ ਝੋਲੀ ਫੈਲਾਣੀ ਆ ਜਾਏ ਤੇ ਗੁਰੂ ਤੇ ਦਾਤਾਂ ਵੰਡੀ ਜਾਂਦਾ ਹੈ। ਦੇਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਗੁਰੂ ਸਾਹਿਬਾਂ ਦੇ ਦਰਬਾਰ ਵਿੱਚ ਆਈਆਂ ਹੋਰ ਛੋਟੀ ਬੱਚੀ, ਉਹ ਇਤਿਹਾਸ ਦਾ ਮਾਣ ਕਰਦੀ ਹੈ 100 ਰੁਪਇਆ। ਗੁਰੂ ਸਾਹਿਬ ਉਹਨੂੰ ਤੰਦਰੁਸਤੀ ਦੀ ਦਾਤ ਔਰ ਵਿੱਦਿਆ ਦੀ ਦਾਤ ਬਖਸ਼ਿਸ਼ ਕਰਨ। ਜਿਹੜੇ ਸਾਡੇ ਬੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੇ, ਗੁਰੂ ਸਾਹਿਬ ਜੀ ਉਹਨਾਂ ਦੇ ਸਿਰਾਂ ਤੇ ਵੀ ਮਿਹਰਾਂ ਭਰਿਆ ਹੱਥ ਰੱਖਣ, ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨ। ਕਵਿਤਾ ਦੀਆਂ ਲਾਈਨਾਂ ਆਪ ਜੀ ਦੀ ਖਿਦਮਤ ਮੇਰੇ ਵੀਰ ਇਸ ਤਰ੍ਹਾਂ ਕਰ ਰਹੇ ਨੇ।

ਸਦ ਸੁਣਦਾ ਸਦ ਵੇਖਦਾ। ਗੁਰਬਾਣੀ ਦਾ ਫਰਮਾਨ ਹੈ ਬਈ ਗੁਰੂ ਸਾਡੇ ਵੱਲ ਵੇਖ ਵੀ ਰਿਹਾ ਹੈ, ਉਹ ਸਾਡੇ ਅੰਦਰ ਦੀ ਭਾਵਨਾ ਸੁਣ ਵੀ ਰਿਹਾ ਹੈ। ਪਰ ਬਾਤ ਐਸੀ ਹੈ ਬਈ ਆਪਣਾ ਜਿਹੜਾ ਦਿਲ ਹੈ ਨਾ, ਉਹ ਸ਼ੀਸ਼ੇ ਵਾਂਗ ਸਾਫ਼ ਹੋਣਾ ਚਾਹੀਦਾ। ਮੇਰੀਆਂ ਭੈਣਾਂ ਵੱਲੋਂ ਇਤਿਹਾਸ ਦਾ ਮਾਣ 100-100 ਰੁਪਇਆ ਫੇਰ ਆਇਆ ਹੈ, ਮੈਂ ਉਹਨਾਂ ਦੀ ਕਦਰਵਾਨੀ ਦਾ ਧੰਨਵਾਦ ਕਰਦਾ। ਕਵੀ ਕੋਈ ਲਿਖਦਾ ਕਹਿੰਦਾ, ਸ਼ੀਸ਼ੇ ਵਾਂਗ ਦਿਲ ਆਪਣਾ ਸਾਫ਼ ਕਰ ਲੈ, ਨਿਰਮਲ ਬਣ ਜਾ ਤੂੰ ਗੰਗਾ ਦੇ ਨੀਰ ਵਰਗਾ, ਕੌੜੇ ਅੱਕ ਦੇ ਵਰਗਾ ਸੁਭਾਅ ਛੱਡ ਦੇ, ਮਿੱਠਾ ਬਣ ਜਾ ਤੂੰ ਗਊ ਦੇ ਸ਼ੀਰ ਵਰਗਾ, ਕਾਹਨੂੰ ਕਿਸੇ ਦਾ ਦਿਲ ਦੁਖਾਵਨਾ ਏ, ਤਿੱਖੇ ਬੋਲ ਕੇ ਬੋਲ ਤੂੰ ਤੀਰ ਵਰਗਾ, ਫਾਨੀ ਰੱਬ ਪਾ ਲੈ ਕਰ ਬੰਦਗੀ ਤੂੰ, ਬੰਦਿਆ ਬਣ ਜਾ ਤੂੰ ਭਗਤ ਕਬੀਰ ਵਰਗਾ। ਜਿਨ੍ਹਾਂ ਨੇ ਬੰਦਗੀਆਂ ਕੀਤੀਆਂ ਨੇ, ਸੰਤਾਂ ਮਹਾਂਪੁਰਸ਼ਾਂ ਨੇ, ਗੁਰੂਆਂ ਪੀਰਾਂ ਨੇ, ਜਿਨ੍ਹਾਂ ਨੇ ਐਸੇ ਮਹਾਨ ਜ਼ਫ਼ਰ ਜਾਲੇ ਨੇ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਜੀਵਨ ਜਿਹੜਾ ਹੈ ਨਾ, ਸਾਡੇ ਵਾਸਤੇ ਚਾਨਣ ਮਨਾਰਾ ਹੈ।

ਆਪਣਾ ਜੀਵਨ ਜਿਉਣ ਵਾਸਤੇ ਬਾਜਾਂ ਵਾਲੇ ਕਲਗੀਆਂ ਵਾਲੇ ਸਾਹਿਬੇ ਕਮਾਲ ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀਆਂ ਦਾਤਾਂ ਜਿਹੜੀਆਂ ਨੇ ਨਾ ਕਦੀ ਮੁੱਕਣ ਵਾਲੀਆਂ ਹੀ ਨਹੀਂ। ਪਰ ਇਹ ਹੈ ਵੀ ਸਾਨੂੰ ਝੋਲੀ ਫੈਲਾਣੀ ਆ ਜਾਏ, ਦਾਮਨ ਫੈਲਾਉਣਾ ਆ ਜਾਏ। ਗੁਰੂ ਕਿਰਪਾ ਕਰੇ ਸਾਰਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣ। ਹੋਰ ਮੇਰੇ ਵੀਰ ਜੀ ਨੌਜਵਾਨ ਉਹਨਾਂ ਵੱਲੋਂ ਇਤਿਹਾਸ ਦਾ ਮਾਣ 50 ਰੁਪਏ ਆਇਆ, ਗੁਰੂ ਸਾਹਿਬ ਉਹਨਾਂ ਦੀਆਂ ਮਨੋਕਾਮਨਾਵਾਂ ਸੰਪੂਰਨ ਕਰਨ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਗੁਰੂ ਸਾਡੇ ਮਨ ਦੀਆਂ ਭਾਵਨਾਵਾਂ ਸਮਝਦਾ ਹੈ, ਪਰ ਇਹ ਹੈ ਕਿ ਸਮਾਂ ਹੁੰਦਾ ਹੈ। ਇਸ ਘਰ ਦੇ ਵਿੱਚ ਦੇਰ ਤਾਂ ਹੋ ਸਕਦੀ, ਪਰ ਅੰਧੇਰ ਨਹੀਂ ਹੋ ਸਕਦਾ। ਜੋ ਅਸੀਂ ਮੰਗਾਂਗੇ, ਸਾਡੀ ਅਰਦਾਸ ਹੈ ਨਾ, ਆਪਾਂ ਕੋਈ ਵੀ ਐਪਲੀਕੇਸ਼ਨ ਜਾਂ ਅਰਜ਼ੀ ਲਾਉਣੀ ਹੈ ਕਿਸੇ ਵੀ ਜਗ੍ਹਾ ਦੇ ਉੱਤੇ, ਅਤੇ ਉਹਦੀ ਹੌਲੀ ਹੌਲੀ ਸੁਣਵਾਈ ਹੁੰਦੀ ਹੈ। ਔਰ ਕਈ ਵਾਰ ਉੱਪਰ ਹੀ ਪਈ ਹੋਏ ਤਾਂ ਇੱਕਦਮ ਹੀ ਹੋ ਜਾਂਦੀ ਹੈ। ਇਹ ਸਾਡੀ ਭਾਵਨਾ ਹੈ, ਸਾਡੀ ਵਿਚਾਰ, ਸਾਡੀ ਸੋਚ ਹੈ। ਸਾਡੇ ਭੈਣ ਜੀ ਉਹਨਾਂ ਵੱਲੋਂ ਇਤਿਹਾਸ ਦਾ ਮਾਣ, ਛੋਟੇ ਬੱਚੇ ਉਹਨਾਂ ਵੱਲੋਂ ਇਤਿਹਾਸ ਦਾ ਮਾਣ। ਸਰਜੀਤ ਸਿੰਘ ਭੈਣ ਜੀ ਦਾ ਬੇਟਾ ਹੈ, ਗੁਰੂ ਸਾਹਿਬ ਉਹਨਾਂ ਨੂੰ ਸਮਤ ਬਖਸ਼ਿਸ਼ ਕਰਨ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਔਰ ਆਪਣੇ ਚਰਨਾਂ ਦਾ ਪਰਸਪਰ ਪਿਆਰ ਬਖਸ਼ਿਸ਼ ਕਰਨ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ। ਮੈਂ ਕਲਗੀਆਂ ਵਾਲੇ ਪਾਤਸ਼ਾਹ ਮਰ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ। ਸਾਰੀਆਂ ਸੰਗਤਾਂ ਗੱਜ ਕੇ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਵਿਤਾ ਦੀਆਂ ਲਾਈਨਾਂ ਆਪ ਜੀ ਦੀ ਖਿਦਮਤ ਵਿੱਚ ਵੀਰ ਮੇਰੇ ਕਰ ਰਹੇ ਨੇ ਕਿ ਜਿਸ ਵਕਤ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਭਾਈ ਲਾਲ ਸਿੰਘ ਨੂੰ ਕਹਿੰਦੇ ਨੇ ਵੀ ਕੱਲ੍ਹ ਨੂੰ ਤੇਰੀ ਢਾਲ ਦੀ ਪਰਖ ਜ਼ਰੂਰ ਕਰਾਂਗੇ। ਉਹ

ਕਲਗੀਆਂ ਵਾਲੇ ਮਾਹੀ ਸਾਹਿਬੇ ਕਮਾਲ ਕਹਿਣ ਲੱਗੇ ਢਾਲ ਕੱਪੜੇ ਦੇ ਵਿੱਚ ਲਾਲ ਸਿੰਘਾਂ ਲਪੇਟ ਲਾ ਤੇ ਕੱਲ ਨੂੰ ਇਸ ਢਾਲ ਨੂੰ ਲੈ ਕੇ ਆਈ ਕਿਉਂਕਿ ਅਸੀਂ ਆਪਣਾ ਨਿਸ਼ਾਨਚੀ ਸਿੰਘ ਭਾਈ ਆਲਮ ਸਿੰਘ ਨੂੰ ਬੁਲਾਵਾਂਗੇ ਔਰ ਫਿਰ ਜਿਹੜੀ ਇਹ ਤੇਰੀ ਢਾਲ ਬੜੀ ਪੱਕੀ ਦੱਸਦਾ ਇਹਨੂੰ ਪਰਖਿਆ ਜਾਏਗਾ ਇਹਦੇ ਵਿੱਚ ਨਿਸ਼ਾਨਾ ਮਾਰਿਆ ਜਾਏਗਾ। ਭਾਈ ਲਾਲ ਸਿੰਘ ਨੇ ਉਹ ਢਾਲ ਜਿਹੜੀ ਸੀ ਉਹ ਕੱਪੜੇ ਵਿੱਚ ਲਪੇਟ ਲਈ ਤੇ ਮਾਰ ਕਹਿੰਦੇ ਨੇ ਚਲੋ ਜਾ ਕੇ ਲੰਗਰ ਛਕੋ ਔਰ ਆਰਾਮ ਕਰੋ। ਹੁਣ ਭਾਈ ਲਾਲ ਸਿੰਘ ਨੂੰ ਮਨ ਵਿੱਚ ਇੱਕ ਗੱਲ ਆਉਣ ਲੱਗ ਪਈ, ਮਨ ਵਿੱਚ ਸੋਚਦਾ ਹੈ ਬਈ ਬਹੁਤ ਸਾਰੇ ਗੁਰੂ ਕੇ ਸਿੱਖਾਂ ਨੇ ਆਪੋ ਆਪਣੀਆਂ ਭੇਟਾਵਾਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਟਾ ਕੀਤੀਆਂ ਨੇ, ਕਿਸੇ ਨੇ ਕੋਈ ਗੱਲ ਨਹੀਂ ਕੀਤੀ ਤੇ ਮਨਾ ਤੂੰ ਕੀ ਬਾਤ ਕਰ ਬੈਠਾ। ਮਨ ਵਿੱਚ ਵਿਚਾਰਨਾ ਸ਼ੁਰੂ ਕੀਤਾ ਗੁਰੂ ਦੇ ਸਿੱਖ ਅੱਗੇ ਮੇਰੇ ਉਹ ਕਹਿਣ ਲੱਗੇ ਭਾਈ ਲਾਲ ਸਿੰਘ ਆ ਹੁਣ ਜਿਹੜੀ ਤੂੰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਬਾਤ ਕਰ ਰਿਹਾ ਸਾਂ ਕਿਸੇ ਹੋਰ ਸੰਗਤ ਨੇ ਕੀਤੀ ਹੈ? ਕਿਸੇ ਵੀ ਸਿੱਖ ਨੇ ਕਹੀ ਹੈ? ਜੋ ਵੀ ਕੋਈ ਭੇਟਾ ਲੈ ਕੇ ਆਇਆ ਹੈ ਉਸ ਨੇ ਬਾਜਾਂ ਵਾਲੇ ਮਾਹੀ ਦੇ ਚਰਨਾਂ ਦੇ ਵਿੱਚ ਰੱਖ ਕੇ ਔਰ ਮਸਤਕ ਹੀ ਨਿਵਾਇਆ ਹੈ, ਨਤਮਸਤਕ ਹੀ ਹੋਇਆ ਹੈ। ਪਰ ਇਹ ਜਿਹੜੀ ਗੱਲ ਤੂੰ ਕਰ ਬੈਠਾ ਹੈ ਨਾ ਇਹ ਤੇਰੀ ਗੱਲ ਗਲਤੀ ਹੈ ਬਹੁਤ ਵੱਡੀ। ਤੇ ਫਿਰ ਪਤਾ ਕੀ ਕਹਿੰਦਾ? ਕਹਿੰਦਾ ਵੀ ਇਹ ਗਲਤੀ ਤੇ ਮੈਂ ਕਰ ਬੈਠਾ, ਗਲਤੀ ਹਰ ਇੱਕ ਇਨਸਾਨ ਕਰਦਾ ਹੈ, ਇਨਸਾਨ ਗਲਤੀਆਂ ਦਾ ਪੁਤਲਾ ਹੈ, ਪਰ ਗਲਤੀ ਕਰਕੇ ਮੰਨ ਲੈਣ ਵਾਲੇ ਬਹੁਤ ਘੱਟ ਨੇ ਬਈ ਮੇਰੇ ਕੋਲੋਂ ਗਲਤੀ ਹੋ ਗਈ ਹੈ। ਉਹਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ। ਗੁਰੂ ਕੇ ਸਿੱਖਾਂ ਨੂੰ ਕਹਿੰਦਾ ਹੈ ਕਿ ਗੁਰੂ ਕੇ ਸਿੱਖੋ ਹੁਣ ਮੈਂ ਕੀ ਕਰਾਂ, ਗਲਤੀ ਤੇ ਬੜੀ ਵੱਡੀ ਹੋ ਗਈ ਮੇਰੇ ਕੋਲ, ਕਿਉਂਕਿ ਗੁਰੂ ਦੇ ਸਾਹਮਣੇ ਮੈਨੂੰ ਇਸ ਢਾਲ ਦੀ ਤਾਰੀਫ਼ ਨਹੀਂ ਸੀ ਕਰਨੀ ਚਾਹੀਦੀ, ਪਰ ਇਹ ਬੜੀ ਵੱਡੀ ਗਲਤੀ ਹੋਈ ਹੈ। ਇੱਕ ਬੰਨੇ ਗੁਰੂ ਕੇ ਸਿੱਖ ਨੇ ਔਰ ਦੂਸਰੇ ਬੰਨੇ ਭਾਈ ਲਾਲ ਸਿੰਘ ਹੈ। ਸਵਾਲ ਤੇ ਜਵਾਬ ਗੁਰੂ ਕੇ ਸਿੱਖ ਕੀ ਕਹਿ ਰਹੇ ਨੇ ਤੇ ਭਾਈ ਲਾਲ ਸਿੰਘ ਕੀ ਕਹਿ ਰਿਹਾ, ਉਹਨਾਂ ਲਾਈਨਾਂ ਨੂੰ ਆਪ ਜੀ ਦੀ ਖਿਦਮਤ ਇਸ ਤਰ੍ਹਾਂ ਕੀਤਾ ਜਾ ਰਿਹਾ ਸਰਵਣ ਕਰੋ।

ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਲਾਡਲੀ ਫੌਜ ਗੁਰੂ ਕੀ ਫੌਜ ਕਰੇਗੀ ਮੌਜ। ਉਹਨਾਂ ਵੱਲੋਂ ਇਤਿਹਾਸ ਦਾ ਮਾਣ 200 ਰੁਪਇਆ ਆਇਆ ਹੈ। ਮੈਂ ਉਹਨਾਂ ਦੀ ਕਦਰਵਾਨੀ ਦਾ ਧੰਨਵਾਦ ਕਰਦਾ। ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰਨ ਪੰਥ ਖਾਲਸੇ ਦੀ, ਔਰ ਇਸੇ ਤਰ੍ਹਾਂ ਗੁਰੂ ਕੀਆਂ ਲਾਡਲੀਆਂ ਫੌਜਾਂ ਚੜ੍ਹਦੀ ਕਲਾ ਦੇ ਨਾਲ ਮਹੱਲੇ ਖੇਡਦੀਆਂ ਰਹਿਣ, ਔਰ ਗੁਰੂ ਸਾਹਿਬਾਂ ਦੇ ਦਰਬਾਰਾਂ ਦੇ ਦਰਸ਼ਨ ਦੀਦਾਰ ਕਰਦੀਆਂ ਰਹਿਣ, ਮਜ਼ਲੂਮ ਦੀ ਰਾਖੀ ਕਰਦੀਆਂ ਰਹਿਣ। ਮੈਂ ਕਲਗੀਆਂ ਵਾਲੇ ਪਾਤਸ਼ਾਹ ਮਰ ਦੇ ਚਰਨਾਂ ਦੇ ਵਿੱਚ ਇਹ ਸੁਨੇਮਰ ਬੇਨਤੀ ਕਰਦਾ, ਗੁਰੂ ਸਾਹਿਬ ਜੀ ਆਪਣੀ ਕੌਮ ਦੀ ਚੜ੍ਹਦੀ ਕਲਾ ਕਰਿਆ ਜੇ। ਇੱਕ ਵਾਰ ਸਾਰੀਆਂ ਸੰਗਤਾਂ ਗੱਜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਤਰ੍ਹਾਂ

0: ਸਿੱਖੋ ਮੈਨੂੰ ਦੱਸ ਦਿਓ ਅਰਜ ਕਬੂਲੋ ਮੇਰੀ ਨੂੰ।
1: ਉੱਥੇ ਘਾਟਾ ਨਹੀਂ ਕੋਈ ਆਉਂਦਾ ਜਿੱਥੇ ਸਿੱਖ ਅਰਦਾਸ ਕਰਾਉਂਦਾ ਉਹ ਕੁਝ

0: ਤੇਰੀ ਨੂੰ।
1: ਸਾਰੀਆਂ ਸੰਗਤਾਂ ਗੁਰੂ ਸਾਹਿਬਾਂ ਦੇ ਦਰਸ਼ਨ ਦੇ ਦਾਰੇ ਔਰ ਇਤਿਹਾਸ ਦਾ ਮਾਣ ਕਰ ਰਹੀਆਂ ਨੇ। ਮੇਰੀਆਂ ਭੈਣਾਂ ਮਾਤਾਵਾਂ ਵੀਰ ਬਜ਼ੁਰਗ ਬੱਚੇ ਸਾਰਿਆਂ ਦੀਆਂ ਹਾਜ਼ਰੀਆਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਆਪਣੇ ਦਰਬਾਰ ਦੇ ਵਿੱਚ ਲਗਾਉਣ, ਯਾਤਰਾ ਸਫਲੀ ਕਰਨ, ਜਿਨ੍ਹਾਂ ਮਨੋਕਾਮਨਾਵਾਂ ਕਰਕੇ ਆਪ ਜੀ ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਆਪਣੇ ਘਰਾਂ ਤੋਂ ਚੱਲ ਕੇ ਗੁਰੂ ਕੇ ਦਰਬਾਰ ਵਿੱਚ ਪਹੁੰਚੇ ਹੋ, ਗੁਰੂ ਸਾਹਿਬ ਜੀ ਤੁਹਾਡੇ ਮਨੋਕਾਮਨਾਵਾਂ ਨੂੰ ਭਾਗ ਲਾਵੇ। ਔਰ ਇਹ ਸੱਚ ਹੈ, ਜਿਹੜਾ ਮਨੁੱਖ ਮਨ ਬਿਰਤੀ ਇਕਾਗਰ ਕਰਕੇ ਸ਼ਰਧਾ ਭਾਵਨਾ ਕਰਕੇ ਗੁਰੂ ਕੇ ਦਰਬਾਰ ਵਿੱਚ ਆਉਂਦਾ ਹੈ, ਉਹਦੀ ਸ਼ਰਧਾ ਨੂੰ ਗੁਰੂ ਭਾਗ ਲਾਉਂਦੇ ਨੇ। ਸਾਡੇ ਵੀਰ ਜੀ ਉਹਨਾਂ ਵੱਲੋਂ ਇਤਿਹਾਸ ਦਾ ਮਾਣ 100 ਰੁਪਇਆ ਆਇਆ, ਮੇਰੇ ਹੋਰ ਵੀਰ ਜੀ ਉਹਨਾਂ ਵੱਲੋਂ ਇਤਿਹਾਸ ਦਾ ਮਾਣ ਬੇਅੰਤ ਮਾਇਆ ਆ ਰਹੀ ਹੈ। ਗੁਰੂ ਸਾਹਿਬ ਜੀ ਨਾਮ ਆਪ ਜਾਣੂ ਹਨ। ਸਾਡੇ ਭੈਣ ਜੀ ਜੋ ਵੀ ਮਨ ਦੀ ਮੁਰਾਦ ਹੈ ਗੁਰੂ ਸਾਹਿਬ ਜੀ ਸੰਪੂਰਨ ਕਰਨ ਗੁਰਮਤਿ ਅਨੁਸਾਰ, ਗੁਰੂ ਕੀ ਲਾਡਲੀ ਫੌਜ ਉਹਨਾਂ ਵੱਲੋਂ ਇਤਿਹਾਸ ਦਾ ਮਾਣ ਬੇਅੰਤ ਮਾਇਆ ਆ ਰਹੀ ਹੈ। ਗੁਰੂ ਸਾਹਿਬ ਜੀ ਨਾਮ ਤੇ ਆਪ ਜਾਣੂ ਹਨ। ਔਰ ਸਾਡੀਆਂ ਮਨ ਦੀਆਂ ਜੋ ਮਨੋਕਾਮਨਾਵਾਂ ਹੈ ਉਹ ਗੁਰੂ ਸਾਹਿਬ ਜੀ ਸੰਪੂਰਨ ਕਰਨ। ਮੈਂ ਆਪ ਜੀ ਦੀ ਖਿਦਮਤ ਪ੍ਰਸੰਗ ਵੀ ਉਹੀ ਰੱਖ ਰਿਹਾ ਹੈ, ਬਈ ਬੇਅੰਤ ਸੰਗਤਾਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਰ ਦੇ ਚਰਨਾਂ ਵਿੱਚ ਆਉਂਦੀਆਂ ਸਨ, ਜੋ ਵੀ ਮੋਹ ਮੁਰਾਦਾਂ ਮੰਗਦੀਆਂ ਸਨ ਉਹਨਾਂ ਨੂੰ ਪ੍ਰਾਪਤ ਹੋਇਆ ਕਰਦੀਆਂ ਸਨ। ਅੱਜ ਭਾਈ ਲਾਲ ਸਿੰਘ ਸਾਡੇ ਅਤੀ ਸਤਿਕਾਰਯੋਗ ਬਜ਼ੁਰਗ ਗੁਰੂ ਕੀ ਲਾਡਲੀ ਫੌਜ ਔਰ ਸਾਡੇ ਭੈਣ ਜੀ ਉਹਨਾਂ ਵੱਲੋਂ ਇਤਿਹਾਸ ਦਾ ਮਾਣ ਬੇਅੰਤ ਮਾਇਆ ਆਈ, ਛੋਟੇ ਛੋਟੇ ਬੱਚਿਆਂ ਵੱਲੋਂ, ਮੇਰੇ ਵੀਰਾਂ ਵੱਲੋਂ, ਨੌਜਵਾਨਾਂ ਵੱਲੋਂ, ਮਾਤਾ ਭਾਗੋ ਜੀ ਦੇ ਵਾਰਸ ਉਹਨਾਂ ਵੱਲੋਂ ਬੇਅੰਤ ਮਾਇਆ ਆਈ ਹੈ, ਆ ਰਹੀ ਹੈ। ਗੁਰੂ ਸਾਹਿਬ ਜੀ ਨਾਮ ਆਪ ਜਾਣੂ ਹਨ। ਜਿਨ੍ਹਾਂ ਮਨੋਕਾਮਨਾਵਾਂ ਕਰਕੇ ਭੈਣਾਂ ਵੀਰ ਬਜ਼ੁਰਗ ਛੋਟੇ ਬੱਚੇ ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਾਰੇ ਹੋ, ਨਤਮਸਤਕ ਹੋਏ ਹੋ, ਸਾਰਿਆਂ ਦੇ ਸਿਰਾਂ 'ਤੇ ਗੁਰੂ ਸਾਹਿਬ ਜੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਮੇਰਾ ਪਰੇ ਹੱਥ ਰੱਖਣ। ਗੁਰੂ ਸਾਡੇ ਅੰਦਰ ਦੀਆਂ ਜਾਣਦਾ ਹੈ, ਕੋਈ ਕਵੀ ਲਿਖਦਾ ਇਹ ਦਰਬਾਰ ਹੈ। ਸਾਡੇ ਵੀਰ ਜੀ ਉਹਨਾਂ ਵੱਲੋਂ ਇਤਿਹਾਸ ਦਾ ਮਾਣ 500 ਰੁਪਇਆ ਆਇਆ, ਗੁਰੂ ਸਾਹਿਬ ਉਹਨਾਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ। ਹੋਰ ਮੇਰੇ ਵੀਰ ਜੀ ਉਹਨਾਂ ਵੱਲੋਂ ਭਾਈ ਸਾਹਿਬ ਜੀ ਅਰਦਾਸ ਕਰਾਉਂਦੇ ਨੇ ਕਿ ਗੁੜੀਆ ਨੂੰ ਬੱਚਿਆਂ ਦੀ ਦਾਤ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਦੋਹਤੇ ਦੀ ਦਾਤ ਬਖਸ਼ਿਸ਼ ਕਰਨ। ਗੁਰੂ ਸਾਹਿਬ ਜੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਦਰ 'ਤੇ ਕੋਈ ਘਾਟ ਨਹੀਂ, ਪਰ ਇਹ ਹੈ ਕਿ ਭਾਂਡਾ ਸਾਫ਼ ਕਰਨਾ ਪੈਂਦਾ ਹੈ, ਇਹ ਹੈ ਵੀ ਨਿਸ਼ਚਾ ਕਰਨਾ ਪੈਂਦਾ ਹੈ, ਵਿਸ਼ਵਾਸ ਕਰਨਾ ਪੈਂਦਾ ਹੈ, ਭਰੋਸਾ ਕਰਨਾ ਪੈਂਦਾ ਹੈ। ਇਹ ਸ਼ਰਧਾ ਦੇ ਜਿਹੜੇ ਵੇੜੇ ਹੁੰਦੇ ਨੇ ਉਹੀ ਪਾਰ ਹੋਇਆ ਕਰਦੇ ਨੇ। ਗੁਰੂ 'ਤੇ ਭਰੋਸਾ ਰੱਖੋਗੇ ਅਤੇ ਗੁਰੂ ਦੇ ਦਰ ਤੋਂ ਸਾਰੀਆਂ ਮੁਰਾਦਾਂ ਮਿਲਣਗੀਆਂ। ਮੇਰੇ ਵੀਰ ਜੀ ਗੁਰਪਿੰਦਰ ਸਿੰਘ ਬਾਹਰ ਵਿਦੇਸ਼ ਦੇ ਵਿੱਚ ਹੈ, ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਬੱਚੇ ਦੇ ਸਿਰਾਂ 'ਤੇ ਮੇਰਾ ਭਰਿਆ ਹੱਥ ਰੱਖਣ, ਕਾਰਜ ਰਾਸ ਕਰਨ। ਮੈਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ। ਹੋਰ ਮੇਰੇ ਵੀਰ ਜੀ ਉਹਨਾਂ ਵੱਲੋਂ ਇਤਿਹਾਸ ਦਾ ਮਾਣ ਬੇਅੰਤ ਮਾਇਆ ਆਈ 100 ਰੁਪਇਆ, ਮੈਂ ਉਹਨਾਂ ਦੀ ਕਦਰਵਾਨੀ ਦਾ ਧੰਨਵਾਦ ਕਰਦਾ ਹੈ। ਗੁਰੂ ਸਾਹਿਬ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਬੱਚੇ ਨੇ, ਨੌਜਵਾਨ ਨੇ, ਬਜ਼ੁਰਗ ਨੇ, ਉਹਨਾਂ ਦੇ ਸਿਰਾਂ 'ਤੇ ਮੇਰਾ ਭਰਿਆ ਹੱਥ ਰੱਖਣ, ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨ। ਆਓ ਕਵਿਤਾ ਦੀਆਂ ਲਾਈਨਾਂ ਮੇਰੇ ਵੀਰ ਜੀ ਕਹਿ ਰਹੇ ਨੇ, ਜਦੋਂ ਗੁਰੂ ਕੇ ਸਿੱਖ ਕਹਿੰਦੇ ਨੇ ਵੀ ਜਿਹੜੇ ਗੁਰੂ ਕੀਤੀ ਹੋਈ ਅਰਦਾਸ ਹੈ ਨਾ, ਇਹਦੇ ਵਿੱਚ ਲਾਲ ਸਿੰਘਾਂ ਬੜਾ ਬਾਲ ਹੈ, ਤੂੰ ਡੋਲ ਨਾ ਹੁਣ, ਪਰ ਇਹ ਹੈ ਕਿ ਜਿਹੜੀ ਅਸੀਂ ਤੈਨੂੰ ਜੁਗਤੀ ਦੱਸ ਰਹੇ ਨਾ, ਉਹਦੇ ਨਾਲ ਤੇਰੀ ਮੁਕਤੀ ਹੋ ਜਾਏਗੀ। ਉਹ ਸਰਵਣ
0: ਗੋਲੀ ਜਦੋਂ ਗੁਰਾਂ ਦੀ ਚੱਲਣੀ, ਇਹ ਵੀ ਢਾਲ ਮੇਰੀ ਨੇ ਚੱਲਣੀ, ਉਹ ਤਾਂ ਹੋ ਜੂ ਛੱਲਣੀ ਛੱਲਣੀ।

ਸੱਚ ਦੀ ਆਵਾਜ਼ ਜਦੋਂ ਸੱਚੇ ਹਿਰਦੇ ਵਿੱਚੋਂ ਆਉਂਦੀ ਹੈ ਨਾ, ਤੇ ਉਹ ਇੱਕ ਵਾਰ ਬੋਲਣ ਤੇ ਮਨੁੱਖ ਨੂੰ ਅਹਿਸਾਸ ਹੋ ਜਾਂਦਾ ਹੈ, ਵਿਸ਼ਵਾਸ ਹੋ ਜਾਂਦਾ ਹੈ, ਭਰੋਸਾ ਹੋ ਜਾਂਦਾ ਹੈ। ਝੂਠ ਮਨੁੱਖ ਹਜ਼ਾਰਾਂ ਵਾਰ ਬੋਲੀ ਦਾ ਇਹ ਜੇ ਕਹਿੰਦੇ ਵੀ ਇਹ ਸੱਚ ਹੋ ਜਾਏਗਾ ਤੇ ਕਦੀ ਵੀ ਨਹੀਂ ਹੁੰਦਾ। ਗੁਰੂ ਦੇ ਸਿੱਖਾਂ ਨੇ ਜਿਨ੍ਹਾਂ ਨੇ ਗੁਰੂ ਤੇ ਭਰੋਸਾ ਕੀਤਾ, ਵਿਸ਼ਵਾਸ ਕੀਤਾ, ਉਹ ਕਹਿ ਰਹੇ ਸਨ ਭਾਈ ਲਾਲ ਸਿੰਘ ਆ, ਹੁਣ ਇਸ ਤਰ੍ਹਾਂ ਹੈ ਵੀ ਆ ਪੰਜ ਸਿੰਘ ਜਿਹੜੇ ਨਾ ਉਹਨਾਂ ਨੂੰ ਬੁਲਾ ਲੈ ਔਰ ਉਹਨਾਂ ਨੂੰ ਜਲ ਪਾਣੀ ਪ੍ਰਸ਼ਾਦਾ ਛਕਾ, ਗੁਰੂ ਕੀ ਦੇਗ ਤਿਆਰ ਕਰ। ਜਦੋਂ ਉਹਨਾਂ ਨੂੰ ਪ੍ਰਸ਼ਾਦਾ ਛਕਾਏਗਾ, ਫਿਰ ਉਹ ਪ੍ਰਸ਼ਾਦਾ ਛਕਣਗੇ, ਗੁਰੂ ਕੀ ਦੇਗ ਦਾ ਪ੍ਰਸ਼ਾਦ ਅਰਦਾਸ ਕਰਕੇ ਵਰਤਾਉਣਗੇ, ਤੇ ਜੋ ਤੇਰੀ ਗਲਤੀ ਹੋਈ ਹੈ ਨਾ ਗੁਰੂ ਮੁਆਫ ਕਰ ਦੇਗਾ। ਆਪਾਂ ਜਦੋਂ ਅਰਦਾਸ ਕਰਦੇ ਹਾਂ ਨਾ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸ ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਧਿਆਉਂਦੇ ਹਾਂ ਅਰਦਾਸ ਦੇ ਵਿੱਚ, ਤੇ ਆਖਿਰ ਵਿੱਚ ਇਹ ਆਖੀਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਮਝੋ ਬਈ ਉਹ ਗੁਰੂਆਂ ਦੀਆਂ ਮੋਹਰਾਂ ਲੱਗ ਜਾਂਦੀਆਂ ਨੇ ਜਦੋਂ ਜਿਹੜੇ ਕਾਰਜ ਵਾਸਤੇ ਅਸੀਂ ਅਰਦਾਸ ਕਰਦੇ ਹਾਂ। ਹੁਣ ਜੇ ਇਸ ਵਕਤ ਭਾਈ ਲਾਲ ਸਿੰਘ ਦੇ ਮਨ ਵਿੱਚ ਇਹ ਪੱਕਾ ਵਿਸ਼ਵਾਸ ਬੈਠ ਗਿਆ ਬਈ ਇਹ ਕਾਰਜ ਮੈਂ ਕਰ ਲਾਂ ਤੇ ਜਿਹੜੀ ਮੈਂ ਗਲਤੀ ਕੀਤੀ ਹੈ ਨਾ ਉਹਦੀ ਮੈਨੂੰ ਮੁਆਫ਼ੀ ਮਿਲ ਸਕਦੀ ਹੈ, ਹੁਣ ਭਾਈ ਲਾਲ ਸਿੰਘ ਹੰਕਾਰ ਵਿੱਚ ਕਹਿਣ ਲੱਗਾ ਮਹਾਰਾਜ ਮੇਰੀ ਢਾਲ ਹੀ ਇਹੋ ਜਿਹੀ ਬਣੀ, ਇਹਦੇ ਵਿੱਚ ਗੋਲੀ ਨਹੀਂ ਵੱਜੇਗੀ। ਹੰਕਾਰਿਆ ਗਿਆ ਸੀ ਨਾ, ਜਿੱਥੇ ਗੁਰਬਾਣੀ ਵਿੱਚ ਫਰਮਾਨ ਆਉਂਦਾ ਹਰਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਵੇਦ ਤੇ ਗ੍ਰੰਥ ਕੂਕ ਕੂਕ ਕੇ ਦੱਸਦੇ ਨੇ ਇਹ ਮਨੁੱਖਾ ਹੰਕਾਰ ਜਿਹੜਾ ਨਾ ਉਹਦਾ ਸਿਰ ਨੀਵਾਂ ਹੀ, ਹੰਕਾਰ ਡੁੱਬੇ ਨਾ ਪਾਵੇ ਮਾਣ, ਕਿਉਂਕਿ ਜਿਹੜਾ ਹੰਕਾਰ ਹੈ ਨਾ ਉਹ ਮਨੁੱਖ ਨੂੰ ਨਵਾ ਦਿੰਦਾ ਹੈ। ਕਦੀ ਹੰਕਾਰ ਨਹੀਂ ਕਰਨਾ ਚਾਹੀਦਾ, ਨਿਮਰਤਾ ਵਿੱਚ ਰਹਿਣਾ ਚਾਹੀਦਾ। ਹੁਣ ਨਿਮਰਤਾ ਵਿੱਚ ਆ ਕੇ ਭਾਈ ਲਾਲ ਸਿੰਘ ਆਪਣੀ ਮਨੋਬਿਰਤੀ ਨੂੰ ਇਕਾਗਰ ਕਰਦਾ ਹੋਇਆ ਤੇ ਗੁਰੂ ਸਾਹਿਬਾਂ ਦਾ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਰਸਤ ਪਾਣੀ ਲੈ ਕੇ ਆਇਆ ਔਰ ਰਾਤ ਆਰਾਮ ਕਰਨ ਵਾਸਤੇ ਜਦੋਂ ਲੇਟਿਆ ਤੇ ਅਰਮਾਨ ਕਰਨ ਦੇ ਵਿੱਚ ਫਿਰ ਵੀ ਉਹਨੂੰ ਕਈ ਗੱਲਾਂ ਉਹਦੇ ਮਨ ਵਿੱਚ ਉਤਰੀਆਂ ਆਉਂਦੀਆਂ ਨੇ ਬਈ ਕੀ ਇਹ ਇਸ ਤਰ੍ਹਾਂ ਹੋ ਜਾਏਗਾ ਜੋ ਮੈਨੂੰ ਸਿੱਖਾਂ ਨੇ ਕਿਹਾ ਇਹ ਸੱਚ ਹੈ। ਕਿਉਂਕਿ ਜਿਹੜਾ ਮਨੁੱਖ ਗਲਤੀ ਕਰ ਬੈਠਦਾ ਹੈ ਨਾ, ਜੇ ਤੇ ਉਹਨੂੰ ਅਹਿਸਾਸ ਹੋ ਜਾਏ ਗਲਤੀ ਦਾ ਤੇ ਫਿਰ ਉਹਨੂੰ ਪਛਤਾਵਾ ਲੱਗ ਜਾਂਦਾ ਹੈ ਬਈ ਇਹ ਮੈਂ ਗਲਤੀ ਕਿਵੇਂ ਕਰ ਲਈ, ਇਹ ਕਰਨੀ ਨਹੀਂ ਸੀ ਚਾਹੀਦੀ। ਇਤਿਹਾਸ ਦੱਸਦਾ ਹੈ ਵੀ ਅੰਮ੍ਰਿਤ ਵੇਲਾ ਹੋਇਆ, ਇਹਨੇ ਆਪਣੇ ਪਰਿਵਾਰ ਨੂੰ ਵੀ ਉਠਾਇਆ, ਆਪ ਉੱਠਿਆ, ਖੂਹੇ ਵਿੱਚੋਂ ਜਲ ਕੱਢਿਆ ਔਰ ਇਸ਼ਨਾਨ ਕੀਤਾ, ਬਾਣੀਆਂ ਦਾ ਜਾਪ ਕੀਤਾ। ਉਸ ਤੋਂ ਬਾਅਦ ਵਿੱਚ ਗੁਰੂ ਕੇ ਸਿੱਖਾਂ ਨੂੰ ਜਿਨ੍ਹਾਂ ਦਾ ਪ੍ਰਸ਼ਾਦਾ ਕਿਹਾ ਸੀ ਕਿ ਤੁਸੀਂ ਆਪ ਜੀ ਆਉਣਾ, ਪ੍ਰਸ਼ਾਦਾ ਮੇਰੇ ਗ੍ਰਹਿ ਵਿਖਿਓਂ ਛਕਣਾ ਜਾਂ ਮੇਰੇ ਤੰਬੂ ਦੇ ਵਿੱਚੋਂ ਛਕਣਾ ਹੈ ਆ ਕੇ, ਗੁਰੂ ਕੇ ਸਿੰਘ ਆਏ ਨੇ ਔਰ ਭਾਈ ਲਾਲ ਸਿੰਘ ਬੜੀ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਉਸਦੀ ਘਰਵਾਲੀ ਪ੍ਰਸ਼ਾਦੇ ਪਕਾ ਰਹੀ ਹੈ ਤਾਜ਼ੇ ਤਾਜ਼ੇ ਔਰ ਭਾਈ ਲਾਲ ਸਿੰਘ ਜਿਵੇਂ ਆਏ ਹੋਏ ਸਿੰਘਾਂ ਦੀ ਸੇਵਾ ਕਰ ਰਿਹਾ ਹੈ ਨਾ, ਉਹਨਾਂ ਲਈਨਾਂ ਨੂੰ ਸਾਰੇ ਸੀਨ ਆਪ ਜੀ ਦੀ ਖਿਦਮਤ ਕੀਤਾ ਜਾ ਰਿਹਾ ਸਰਵਣ ਕਰੀਏ।

ਮੇਜਾ ਧਾਰ ਕੇ ਹੱਥ ਮੁੱਕੀ ਪ੍ਰੇਮ ਵੀ ਬੜੀ ਲਾਲ ਸਿੰਘ ਚੌਂਕੜੇ ਨੂੰ ਮਾਰ ਕੇ ਬਾਣੀ ਨਿਤਨੇਮ ਦੀ ਬੜੀ ਲਾਲ ਸਿੰਘ ਚੌਂਕੜੇ ਨੂੰ ਮਾਰ ਕੇ ਬਾਣੀ

0: ਸਿੱਖ ਕਹਿਣ ਸੰਗਤਾਂ ਕਿਆ ਆਨੰਦ ਆਉਂਦਾ ਹੈ। ਧੰਨ ਹੈ ਗੁਰੂ ਕਾ ਸਿੱਖ ਕਹਿਣ ਸੰਗਤਾਂ ਕਿਆ ਆਨੰਦ ਆਉਂਦਾ ਹੈ।
1: ਓ ਫੁਲਕੇ ਗਰਮ ਹ

ਉਹ ਸੇਵਾ ਜੋ ਹੈ ਨਾਲ ਭਾਵਨਾ ਦੇ ਸ਼ਰਦਾ ਉਹ ਨਜ਼ਾਰਾ ਹੋ ਰਿਹਾ ਜਿਹੜਾ ਡੰਨ ਫਸਿਆ ਫਸਾਇਆ ਭਾਰਦਾ ਬੱਦੀ ਆ ਲਾਹੌਰ ਦਾ ਜਿਹੜਾ ਡੰਨ ਫਸਿਆ।

ਸੱਚ ਹੈ ਵੀ ਜਦੋਂ ਹੰਕਾਰ ਮਨੁੱਖ ਤੋਂ ਦੂਰ ਹੋ ਜਾਏਗਾ ਤੇ ਸਮਝੋ ਪਰਮਾਤਮਾ ਨੇ ਉਸ ਤੇ ਮਿਹਰ ਕਰ ਦਿੱਤੀ। ਨਿਮਰਤਾ ਜਦੋਂ ਆ ਜਾਂਦੀ ਹੈ ਇਹਨਾਂ ਤੇ, ਇਸੇ ਹੀ ਮੂੰਹ ਦੇ ਵਿੱਚੋਂ ਜਿਹੜੀ ਜ਼ਬਾਨ ਜੋ ਵੀ ਬਚਨ ਕਰਦੀ ਹੈ ਉਹ ਅਟਲ ਹੁੰਦੇ ਨੇ, ਸੱਚ ਹੁੰਦੇ ਨੇ। ਹੁਣ ਜਿਹੜੇ ਸੰਤ ਮਹਾਂਪੁਰਸ਼ ਨੇ ਉਹਨਾਂ ਦੀਆਂ ਕਮਾਈਆਂ ਤੇ ਹੋਇਆ ਕਰਦੀਆਂ, ਉਹ ਸ਼ਬਦ ਦੀ ਕਮਾਈ ਕਰਦੇ ਨੇ। ਔਰ ਜੇ ਵੇਖੀਏ ਤੇ ਸੰਤਾਂ ਮਹਾਂਪੁਰਸ਼ਾਂ ਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਭਿੰਨ ਭਾਵ ਨਹੀਂ, ਰਾਮ ਸੰਤ ਮੈਂ ਭੇਦ ਕਿਛ ਨਾਹੀਂ, ਇੱਕ ਹਰ ਹਰ ਜਨ ਦੂਈ ਏਕ ਹੈ, ਬੇਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਦਿਓ ਜਲ ਹੀ ਵਿਖੈ ਸਮਾਹੀ। ਇਹ ਐਸਾ ਹਰ ਤੇ ਹਰੀ ਦਾ ਜਨਮ ਹੀ ਉਹ ਜਿਹੇ ਹੋ ਜਾਂਦਾ ਹੈ। ਗੁਰੂ ਕਿਰਪਾ ਕਰੇ ਅੱਜ ਦੇ ਇਸ ਵਕਤ ਭਾਈ ਲਾਲ ਸਿੰਘ ਦਾ ਹੰਕਾਰ ਦੂਰ ਹੋ ਗਿਆ, ਮੇਰੇ ਬਾਜਾਂ ਵਾਲੇ ਮਾਹੀ ਦੇ ਚਰਨਾਂ ਦੇ ਵਿੱਚ ਭਾਈ ਸੁਰਜੀਤ ਸਿੰਘ ਜੀ ਕਲਗੀਆਂ ਵਾਲੇ ਪਾਤਸ਼ਾਹ ਮਰ ਦੇ ਦਰਬਾਰ ਦੇ ਵਿੱਚ ਪੁੱਤਰ ਦੀ ਦਾਤ ਦੀ ਅਰਦਾਸ ਕਰਾਉਂਦੇ, ਮਹਾਰਾਜ ਪੁੱਤਰ ਦੀ ਦਾਤ ਆਪ ਜੀ ਬਖਸ਼ਿਸ਼ ਕਰੋ, ਤੁਹਾਡੇ ਦਰ ਤੇ ਕੋਈ ਘਾਟਾ ਨਹੀਂ। ਇਹ ਦਰਬਾਰ ਹੈ ਜਿਸ ਤੋਂ ਬੇਅੰਤ ਦਾਤਾਂ ਨਿਗਾਹ ਮਿਹਰ ਦੀ ਹੋਏ ਤਾਂ ਮਿਲਦੀਆਂ ਨੇ, ਸਤਿਗੁਰ ਸਭ ਦੇ ਦਿਲਾਂ ਦੀਆਂ ਬੁੱਝ ਲੈਂਦੇ, ਜਾਣ ਲੈਂਦੇ, ਬੁਝਾਰਤਾਂ ਦਿਲ ਦੀਆਂ ਨੇ। ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ, ਪਾਪੀ ਗਮਾਂ ਦੇ ਧੋਣੇ ਕੋਈ ਧੋਈ ਜਾਵੇ, ਇਸ ਦਰਬਾਰ ਵਿੱਚ ਜੋ ਆਵੇ ਹੋ ਕੇ ਜਾਏ ਰਾਜੀ, ਇਸ ਦਰੋਂ ਭਲਾ ਸਰਬੱਤ ਦਾ ਹੋ ਹੀ ਜਾਏ। ਗੁਰੂ ਸਾਹਿਬ ਦੀ ਕਿਰਪਾ ਕਰੋ।

0: ਤੇ ਸੋਚੀ ਬਖਸ਼ ਦੇ ਫੋਕਰਾ ਖਾਣਿਆਂ ਨੂੰ ਤੇ ਸੋਚੀ ਬਖਸ਼ ਦੇ ਫੋਕਰਾ ਖਾਣਿਆਂ ਨੂੰ
1: ਸਾਰੀਆਂ ਸੰਗਤਾਂ ਗੱਜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪੁੱਤੀ ਗੰਢ ਪਵੇ ਸੰਸਾਰ ਇਹ ਸੱਚ ਹੈ ਪੁੱਤਾਂ ਦੇ ਨਾਲ ਜਹਾਨ ਤੇ ਤਿੰਨਾਂ ਪੀੜ੍ਹੀਆਂ ਦੀ ਸਾਂਝ ਪੈਂਦੀ ਹੈ ਸਿਆਣੇ ਵੀ ਕਹਿੰਦੇ ਨੇ ਔਰ ਗੁਰੂ ਕੀ ਗੁਰਬਾਣੀ ਫਰਮਾਨ ਕਿਰਤ ਕਰਦੀ ਹੈ ਗੋਰੀ ਸੇਤੀ ਟੁੱਟੈ ਪਤਾਰ ਪੁੱਤੀ ਗੰਢ ਪਵੇ ਸੰਸਾਰ ਗੁਰੂ ਸਾਹਿਬ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਵੀਰ ਨੂੰ ਔਰ ਇਸੇ ਤਰ੍ਹਾਂ ਫੇਰ ਗੁਰੂ ਕੇ ਦਰਸ਼ਨ ਦਾਰੇ ਕਰਨ ਵਾਸਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਮੈਂ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦਾ ਅਰਦਾਸ ਕਰਦਾ ਇਸ ਦਰ ਤੇ ਕੋਈ ਘਾਟਾ ਨਹੀਂ ਜੇ ਪਰ ਇਹ ਹੈ ਕਿ ਬਰਤਨ ਜਿਹੜਾ ਭਾਂਡਾ ਉਹ ਸਾਫ਼ ਰੱਖਣਾ ਪੈਂਦਾ ਹੈ ਔਰ ਵਿਸ਼ਵਾਸ ਭਰੋਸਾ ਕਰਨਾ ਪੈਂਦਾ ਹੈ ਇਹ ਨਹੀਂ ਵੀ ਗੰਗਾ ਗਿਆ ਤੇ ਗੰਗਾ ਰਾਮ ਜਮਨਾ ਗਿਆ ਤੇ ਜਮਨਾ ਰਾਮ ਏਦਾਂ ਨਹੀਂ ਗੱਲ ਬਣਦੀ ਇਹ ਗੁਰੂ ਦਾ ਦਰਬਾਰ ਹੈ ਏਕ ਸੋੜ ਦੂਜੇ ਲੱਗਾ ਅੱਗੇ ਡੂਬੇ ਸੇਵਣ ਜਾ ਰਿਹਾ ਕਿਉਂਕਿ ਇੱਕ ਦਾ ਪੱਲਾ ਫੜੋ ਜਿਹਨੇ ਇੱਥੇ ਵੀ ਤੇ ਉੱਥੇ ਤੁਹਾਡੀ ਸਹਾਇਤਾ ਕਰਨੀ ਹੈ ਗੁਰੂ ਤੋਂ ਜੋ ਮੰਗੋਗੇ ਉਹ ਤੁਹਾਨੂੰ ਦੇਗਾ ਇੱਥੇ ਤੇ ਖਜ਼ਾਨੇ ਭਰੇ ਪਏ ਨੇ ਲੈਣ ਵਾਲਾ ਹੋਏ ਮਨੁੱਖ ਮੰਗਣਾ ਆਉਂਦਾ ਹੋਏ ਇਹ ਤੇ ਦਾਤਾਂ ਵੰਡੀ ਜਾਂਦਾ ਦਾਤਾ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਈ ਖਾਏ ਮੇਰੇ ਵੀਰ ਜੀ ਉਹਨਾਂ ਵੱਲੋਂ ਇਤਿਹਾਸ ਦਾ ਮਾਣ 100 ਰੁਪਇਆ ਆਇਆ ਗੁਰੂ ਸਾਹਿਬ ਉਹਨਾਂ ਦੀਆਂ ਮਨੋ ਭਾਵਨਾਵਾਂ ਨੂੰ ਭਾਗ ਲਾਉਣ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਸੰਪੂਰਨ ਕਰਨ ਮੈਂ ਕਲਗੀਆਂ ਵਾਲੇ ਪਾਤਸ਼ਾਹ ਮਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਆਓ ਜਿਸ ਵਕਤ ਭਾਈ ਲਾਲ ਸਿੰਘ ਢਾਲ ਲੈ ਕੇ ਬਾਜਾਂ ਵਾਲੇ ਮਾਹੀ ਦੇ ਚਰਨਾਂ ਦੇ ਵਿੱਚ ਚਲੇ ਗਿਆ ਔਰ ਗੁਰੂ ਸਾਹਿਬ ਜੀ ਸਮਝ ਗਏ ਵੀ ਹੁਣ ਇਹਦਾ ਹੰਕਾਰ ਦੂਰ ਹੋ ਗਿਆ ਪਰ ਫਿਰ ਵੀ ਆਪਣੇ ਸਿੱਖ ਨੂੰ ਕਹਿੰਦੇ ਨੇ ਵੀ ਇਹਨੂੰ ਹੋਰ ਪੱਕਾ ਕਰ ਲਈਏ ਕਹਿਣ ਲੱਗੇ ਭਾਈ ਲਾਲ ਸਿੰਘ ਢਾਲ ਲੈ ਕੇ ਆ ਗਿਆ ਕਹਿੰਦਾ ਹਾਂ ਮਹਾਰਾਜ ਆਪ ਜੀ ਦੇ ਚਰਨਾਂ ਦੇ ਵਿੱਚ ਭੇਟਾ ਕਰ ਦਿੱਤੀ ਹੈ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਬਈ ਸਾਡਾ ਵੀ ਸਿੰਘ ਆ ਗਿਆ ਨਿਸ਼ਾਂਤੀ ਸਿੰਘ ਭਾਈ ਆਲਮ ਸਿੰਘ ਹੁਣ ਢਾਲ ਤੂੰ ਸਾਹਮਣੇ ਕਰ ਤੇ ਭਾਈ ਆਲਮ ਸਿੰਘ ਇਹਦੇ ਵਿੱਚ ਨਿਸ਼ਾਨਾ ਮਾਰੇਗਾ ਵੇਖੇਗਾ ਵੀ ਕਿੰਨੀ ਕੁ ਪੱਕੀ ਹੈ ਹੁਣ ਗੋਲੀ ਅਗਲੇ ਬੰਨੇ ਲੰਘਦੀ ਹੈ ਕਿ ਪਿੱਛੇ ਬੁੜ ਕੇ ਡਿੱਗਦੀ ਹੈ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਭਾਈ ਆਲਮ ਸਿੰਘ ਨੂੰ ਕਹਿੰਦੇ ਨੇ ਭਾਈ ਆਲਮ ਸਿੰਘ ਆ ਰਾਈਫਲ ਲੈ ਤੇ ਇਸ ਢਾਲ ਦੇ ਵਿੱਚ ਨਿਸ਼ਾਨਾ ਮਾਰਨਾ ਬੜਾ ਨਿਸ਼ਾਨਚੀ ਪੱਕਾ ਸੀ ਭਾਈ ਆਲਮ ਸਿੰਘ ਔਰ ਉੱਧਰ ਅਰਦਾਸ ਵੀ ਗੁਰਸਿੱਖ ਦੀ ਹੋਈ ਸੀ ਨਾ ਗੁਰੂ ਕੇ ਸਿੱਖਾਂ ਦੀ ਇੱਕ ਬੰਨੇ ਅਰਦਾਸ ਉਹਨਾਂ ਨੇ ਕਿਹਾ ਸੀ ਮਹਾਰਾਜ ਜਿਹੜਾ ਇਹਦਾ ਮਨੋਕਾਮਨਾ ਦਾ ਮਨੋਰਥ ਹੈ ਨਾ ਉਹ ਪੂਰਾ ਕਰਿਆ ਜੇ ਮਨੋਕਾਮਨਾ ਆਪ ਜੀ ਸਮਝਦੇ ਹੋ ਬਈ ਜੇ ਅਸੀਂ ਦੁੱਧ ਮੰਗਿਆ ਉਹ ਮਿਲੇਗਾ ਪੁੱਤ ਮੰਗਿਆ ਉਹ ਮਿਲੇਗਾ ਜੇ ਜ਼ਮੀਨ ਜਾਇਦਾਦ ਮੰਗੀ ਉਹ ਮਿਲੇਗੀ ਜੇ ਅਸੀਂ ਕਹੀਏ ਵੀ ਇਹ ਮੈਦਾਨੀ ਜੰਗ ਵਿੱਚ ਮਹਾਰਾਜ ਚੱਲੇ ਹੈ ਤੇ ਸਾਡੇ ਉੱਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਾਂ ਤੇ ਗੁਰੂ ਉੱਥੇ ਹੀ ਮੇਹ ਦਾ ਹੱਥ ਰੱਖਦਾ ਜੀ ਜੇ ਅਸੀਂ ਸ਼ਸਤਰ ਲੈ ਕੇ ਆਏ ਹਾਂ ਨਾ ਤੇ ਅਸੀਂ ਇਹ ਸੋਚੀਏ ਵੀ ਮਹਾਰਾਜ ਇਹ ਸ਼ਸਤਰ ਜਿਹੜਾ ਹੈ ਨਾ ਇਹ ਤੁਹਾਡੀ ਨਿਗਾਹ ਦੇ ਨਾਲ ਤੁਹਾਡੀ ਨੂਰੀ ਨਜ਼ਰ ਦੇ ਨਾਲ ਪੱਕਾ ਹੋ ਜਾਏ ਤੇ ਉਹ ਪੱਕਾ ਵੀ ਹੋ ਜਾਂਦਾ ਜੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਭਾਈ ਆਲਮ ਸਿੰਘ ਨੂੰ ਜਦੋਂ ਹੁਕਮ ਕੀਤਾ ਔਰ ਢਾਲ ਦੇ ਵਿੱਚ ਭਾਈ ਆਲਮ ਸਿੰਘ ਨੇ ਇੱਕ ਨਹੀਂ ਦੋ ਨਹੀਂ ਤਿੰਨ ਵਾਰ ਨਿਸ਼ਾਨੇ ਲਗਾਏ ਪਰ ਨਿਸ਼ਾਨਾ ਉੱਕ ਜਾਂਦਾ ਰਿਹਾ ਮੇਰੇ ਬਾਜਾਂ ਵਾਲੇ ਮਾਹੀ ਕਹਿਣ ਲੱਗੇ ਭਾਈ ਆਲਮ ਸਿੰਘ ਤੇਰਾ ਤੇ ਨਿਸ਼ਾਨਾ ਕਦੀ ਉੱਕਿਆ ਹੀ ਨਹੀਂ ਪਰ ਅੱਜ ਨਿਸ਼ਾਨਾ ਲੱਗਦਾ ਕਿਉਂ ਨਹੀਂ ਤੇ ਉਸ ਵਕਤ ਭਾਈ ਲਾਲ ਸਿੰਘ ਨੂੰ ਕਹਿੰਦਾ ਹੈ ਭਾਈ ਲਾਲ ਸਿੰਘ ਲਾਗੇ ਖੜਾ ਸੀ ਚੁੱਪ ਕੀਤਾ ਸੀ ਨੀਵੀਂ ਪਾਈ ਹੋਈ ਸੀ ਨਿਮਰਤਾ ਵਿੱਚ ਸੀ ਔਰ ਉਸ ਵਕਤ ਮੇਰੇ ਬਾਜਾਂ ਵਾਲੇ ਮਾਹੀ ਕਹਿੰਦੇ ਆਲਮ ਸਿੰਘ ਦੱਸ ਬਈ ਇਹ ਨਿਸ਼ਾਨਾ ਲੱਗਦਾ ਕਿਉਂ ਨਹੀਂ ਕਹਿੰਦਾ ਮਹਾਰਾਜ ਇਸ ਗੱਲ ਦਾ ਮੈਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਕਿਉਂ ਨਹੀਂ ਲੱਗਦਾ ਨਿਸ਼ਾਨਾ ਤੁਹਾਡੀ ਕਿਰਪਾ ਹੋਏ ਤੇ ਲੱਗੇਗਾ ਨਿਸ਼ਾਨਾ ਮੇਰੇ ਬਾਜਾਂ ਵਾਲੇ ਮਾਹੀ ਕਹਿੰਦੇ ਲਿਆਓ ਰਾਈਫਲ ਸਾਨੂੰ ਫੜਾਓ ਅਸੀਂ ਵੇਖਦੇ ਹਾਂ ਸ਼ਿਸ਼ਤ ਲਾ ਕੇ ਮੇਰੇ ਬਾਜਾਂ ਵਾਲੇ ਜਦੋਂ ਉਸ ਰਾਈਫਲ ਨੂੰ ਆਪਣੇ ਹੱਥ ਵਿੱਚ ਲੈ ਕੇ ਤੇ ਢਾਲ ਵੱਲ ਨੂੰ ਨਿਸ਼ਾਨਾ ਲਾਉਂਦੇ ਨੇ ਉਹ ਕੀ ਵੇਖਦੇ ਨੇ ਆਖਰੀ ਕਵਿਤਾ ਦੇ ਵਿੱਚ ਆਪ ਜੀ ਦੀ ਖਿਦਮਤ ਮੇਰੇ ਵੀਰ ਕਰਨ ਲੱਗੇ ਨੇ ਸਰਵਣ ਕਰੀਏ ਇਹ ਕਵਿਤਾ ਇਹ ਸੰਪੂਰਨ ਕਰਕੇ ਇਤਿਹਾਸ ਤੇ ਆਪ ਜੀ ਦੀ ਖਿਦਮਤ ਵਿੱਚ ਆਪਾਂ ਫਤਿਹ ਅਰਜ ਕਰ ਦੇਣੀ ਹੈ ਕਿਉਂਕਿ ਇਤਿਹਾਸ ਤੇ ਬੇਅੰਤ ਹੈ ਔਰ ਗੁਰਬਾਣੀ ਵੀ ਬੇਅੰਤ ਹੈ ਇਹ ਇਤਿਹਾਸ ਦੀ ਲੜੀ ਹੈ ਜੋ ਮੈਂ ਸ਼ੁਰੂ ਕੀਤੀ ਹੈ ਉਹਦਾ ਐਂਡ ਇਸ ਕਵਿਤਾ ਨੇ ਕੱਢ ਦੇਣਾ ਆਓ ਸਰਵਣ ਕਰੀਏ
0: ਜਦ

0: ਆਪਸੀ ਨਿਸ਼ਾਨਾ ਲਾਉਣ ਨੂੰ ਕਹਿੰਦੇ ਵੇਖੀਏ,
1: ਆ ਕਹਿੰਦੇ ਵੇਖੀਏ ਨਿਸ਼ਾਨਾ ਕਿਉਂ ਨੀ ਲੱਗਦਾ। ਕਹਿੰਦੇ ਵੇਖੀਏ ਨਿਸ਼ਾਨਾ ਕਿਉਂ ਨੀ ਲੱਗਦਾ।

ਭੈਣ ਜੀ ਉਹਨਾਂ ਵੱਲੋਂ ਇਤਿਹਾਸ ਦਾ ਮਾਣ 100 ਰੁਪਇਆ ਹੈ। ਗੁਰੂ ਸਾਹਿਬ ਉਹਨਾਂ ਦੀਆਂ ਆਸਾਂ ਮੁਰਾਦਾਂ ਸੰਪੂਰਨ ਕਰਨ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਭਾਈ ਲਾਲ ਸਿੰਘ ਨੂੰ ਆਪਣੇ ਸੀਨੇ ਨਾਲ ਲਾ ਲਿਆ। ਕਹਿਣ ਲੱਗੇ, ਲਾਲ ਸਿੰਘਾ, ਬਈ ਹੰਕਾਰ ਦੂਰ ਹੋ ਗਿਆ, ਗੁਰੂ ਘਰ ਦੀ ਆਜ਼ਮਤ ਜਿਹੜੀ ਹੈ ਨਾ ਉਹ ਬੜੀ ਉੱਚੀ ਤੇ ਸੁੱਚੀ ਹੈ। ਅਸੀਂ ਤੇ ਅਲਪਗ ਜੀਵ ਹਾਂ, ਗੁਰੂ ਸਰਬੱਗ ਹੈ। ਜੋ ਗੁਰੂ ਆਪਾਂ ਨੂੰ ਬਖਸ਼ਾਂ ਕਰਦਾ ਹੈ ਸਾਡੇ ਅਤੀ ਸਤਿਕਾਰਯੋਗ, ਗੁਰੂ ਕੀ ਲਾਡਲੀ ਫੌਜ ਕਰੇਗੀ ਮੌਜ। ਉਹਨਾਂ ਵੱਲੋਂ ਇਤਿਹਾਸ ਦਾ ਮਾਣ 500 ਰੁਪਇਆ ਆਇਆ ਹੈ। ਮੈਂ ਉਹਨਾਂ ਦੀ ਕਦਰਵਾਨੀ ਦਾ ਧੰਨਵਾਦ ਕਰਦਾ ਹਾਂ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਪੰਥ ਖਾਲਸੇ ਦੀਆਂ। ਇਸੇ ਤਰ੍ਹਾਂ ਗੁਰੂ ਕੀਆਂ ਲਾਡਲੀਆਂ ਫੌਜਾਂ ਮਹੱਲੇ ਕੱਢਦੀਆਂ ਰਹਿਣ, ਔਰ ਗੁਰੂ ਕੇ ਦੀਵਾਨ ਸਾਜਦੇ ਰਹਿਣ, ਔਰ ਗੁਰੂ ਕੇ ਸੁਜਾਨ ਜਿਹੜੇ ਨੇ ਉਹ ਗਾਉਂਦੇ ਰਹਿਣ। ਗੁਰੂ ਦੀ ਬਖਸ਼ਿਸ਼ ਹੈ, ਆਪ ਜੀ ਦੀ ਖਿਦਮਤ। ਮੈਂ ਅੱਜ ਅਰਦਾਸ ਭਾਈ ਲਾਲ ਸਿੰਘ ਦੀ, ਮੇਰੇ ਵੀਰ ਹੋਰ ਇਤਿਹਾਸ ਦਾ ਮਾਣ ਕਰ ਰਹੇ ਨੇ, ਗੁਰੂ ਸਾਹਿਬ ਉਹਨਾਂ ਦੀਆਂ ਮਨੋਕਾਮਨਾਵਾਂ ਸੰਪੂਰਨ ਕਰਨ। ਸਾਰੀਆਂ ਸੰਗਤਾਂ ਵੱਲੋਂ ਬੇਅੰਤ ਮਾਇਆ ਆਈ ਹੈ। ਮੈਂ ਕਿਸ ਕਿਸ ਦਾ ਨਾਮ ਲਵਾਂ, ਤੁਸੀਂ ਮੇਰੇ ਸਾਰੇ ਅਜ਼ੀਜ਼ ਹੋ, ਮੋਹਤਰਮ ਹੋ। ਤੁਹਾਡੀਆਂ ਗੁਰੂ ਸਾਹਿਬ ਜੀ ਮਨੋਕਾਮਨਾਵਾਂ ਸੰਪੂਰਨ ਕਰਨ, ਕਿਉਂਕਿ ਮਨੁੱਖ ਇਸ ਦਰ 'ਤੇ ਝੋਲੀ ਖਾਲੀ ਲੈ ਕੇ ਆਉਂਦਾ ਅਤੇ ਭਰ ਕੇ ਲੈ ਕੇ ਜਾਂਦਾ ਹੈ। ਇਹ ਗੁਰੂ ਦਾ ਦਰਬਾਰ ਹੈ। ਗੁਰੂ ਕਿਰਪਾ ਕਰੇ, ਭਾਈ ਲਾਲ ਸਿੰਘ ਨੂੰ ਸੀਨੇ ਨਾਲ ਲਾ ਕੇ ਮੇਰੇ ਬਾਜਾਂ ਵਾਲੇ ਮਾਹੀ ਨੇ ਕਿਹਾ, ਬਈ ਲਾਲ ਸਿੰਘ ਆ, ਤੂੰ ਤੇ ਸਾਡਾ ਮਨ ਜਿੱਤ ਲਿਆ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਗੱਲ ਪ੍ਰੇਮ ਦੀ ਹੈ। ਆਪ ਜੀ ਨੇ ਕਵਿਤਾ ਵਿੱਚ ਲਾਈਨਾਂ ਸੁਣੀਆਂ ਹੈ ਕਿ ਜਿਹੜਾ ਪੱਥਰ ਹੈ ਨਾ ਉਹਨੂੰ ਪੰਜੇ ਦੇ ਨਾਲ ਰੋਕਿਆ ਹੈ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ, ਤੇ ਦਸਾਂ ਗੁਰੂਆਂ ਅੱਗੇ ਅਰਦਾਸ ਕੀਤੀ ਸੀ ਗੁਰੂ ਕੇ ਸਿੰਘਾਂ ਨੇ। ਔਰ ਜਿਵੇਂ ਉੱਥੇ ਪੰਜਾ ਲੱਗਾ ਸੀ ਨਾ ਪੱਥਰ ਦੇ ਵਿੱਚ, ਤੇ ਇਸੇ ਤਰ੍ਹਾਂ ਹੀ ਢਾਲ ਦੇ ਉੱਤੇ ਵੀ ਪੰਜਾ ਲੱਗਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਬੋਲ। ਇੱਕ ਵਾਰ ਸਾਰੀਆਂ ਸੰਤਾਂ ਗੱਜ ਕੇ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹਨਾਂ ਹੀ ਸ਼ਬਦਾਂ ਦੇ ਨਾਲ ਦਾਸ ਕਿਵਾਂ ਚਾਹੁੰਦਾ ਹੈ, ਤਕਰੀਬਨ 1.5 ਘੰਟਾ ਸਮਾਂ ਆਪ ਜੀ ਦੀ ਖਿਦਮਤ ਵਿੱਚ ਲਾਇਆ। ਔਰ ਆਪ ਜੀ ਦੀ ਤੇ ਸਾਡੀ ਯਾਤਰਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਸਫਲੀ ਕਰਨ। ਆਪਣੇ ਦਰੋਂ ਘਰੋਂ ਨਾਮ ਦਾ ਰੰਗ, ਸਾਧੂ ਦਾ ਸੰਗ, ਗੁਰ ਇਤਿਹਾਸ ਦੀ ਵਿਚਾਰ ਔਰ ਗੁਰਬਾਣੀ ਦੀ ਵਿਚਾਰ ਕਰਨ ਦਾ ਗੁਰੂ ਸਾਹਿਬ ਜੀ ਬਲ ਉਦਮ ਬਖਸ਼ਿਸ਼ ਕਰਨ। ਆਖਿਰ ਵਿੱਚ ਆਸੀਸ ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ। ਤੱਕ ਸੱਚਖੰਡ ਸ੍ਰੀ ਹਜ਼ੂਰ ਅਬਦੁਲ ਨਗਰ ਸਾਹਿਬ ਵਿੱਚ ਆਪ ਜੀ ਹਾਜ਼ਰੀਆਂ ਭਰ ਰਹੇ ਸੀ। ਗੁਰੂ ਸਾਹਿਬ ਜੀ ਚੜ੍ਹਦੀਆਂ ਕਲਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਯਾਤਰਾ ਸਫਲੀ ਕਰਨ, ਔਰ ਆਪਣੇ ਪਾਵਕ ਰਸਨਾ ਦੇ ਉੱਤੋਂ ਜਿਹੜੇ ਵੀ ਮਨੁੱਖ ਜੋ ਕੁਝ ਵੀ ਮੰਗਦੇ ਨੇ ਨਾ ਉਹਨਾਂ ਨੂੰ ਗੁਰੂ ਦਿੰਦਾ ਜ਼ਰੂਰ ਹੈ। ਪਰ ਇਹ ਹੈ ਬਈ ਦੇਰੀ ਤੇ ਜ਼ਰੂਰ ਹੋ ਸਕਦੀ ਹੈ, ਪਰ ਸਾਡੇ ਅਰਦਾਸ ਵਿੱਚ ਕੋਈ ਊਨਤਾ ਹੀ ਰਹਿ ਜਾਂਦੀ ਹੈ, ਸਾਡੇ ਵਿਸ਼ਵਾਸ ਵਿੱਚ ਕੋਈ ਊਨਤਾ ਹੀ ਰਹਿ ਜਾਂਦੀ ਹੈ। ਔਰ ਗੁਰੂ ਕਿਰਪਾ ਕਰੇ, ਉਹ ਵੀ ਸਾਨੂੰ ਜਿਹੜੀ ਹੈ ਬੁੱਧੀ ਬਖਸ਼ਿਸ਼ ਕਰੇ। ਆਓ ਇਹਨਾਂ ਹੀ ਸ਼ਬਦਾਂ ਦੇ ਨਾਲ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਿਆ ਜੇ, ਗੱਜ ਕੇ ਫਤਿਹ ਬੁਲਾਇਓ, ਢਿੱਲੀ ਫਤਿਹ ਨਾ ਬੁਲਾਇਓ ਜੇ, ਕਿਉਂਕਿ ਖਾਲਸਾ ਜੋ ਖਾਲਸੇ ਨੂੰ ਮਿਲਦਾ ਨਾ, ਤੇ ਫਿਰ ਰੋਮ ਰੋਮ ਦੇ ਵਿੱਚ ਉਸ ਹਰੀ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ ਉਹ ਫੈਲ ਜਾਂਦਾ ਹੈ। ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਸਮਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਪੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਪ੍ਰਜਨ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿਡੈ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਬੋ ਵਿਸਮਾਦ ਸ਼ਬਦ ਵਿਸਮਾਦ

ਹਉ ਵਿੱਚ ਰਕਸੁਰ ਕਵਤਾਰ, ਹਉ ਵਿੱਚ ਅਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ, ਹਉ ਵਿੱਚ ਦੋਵੈ, ਹਉ ਵਿੱਚ ਜਾਤੇ ਜੇ ਸਿੱਖ ਹੋਵੈ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ।

ਪੌੜੀ ਸੱਚਾ ਸਾਹਿਬ ਤੁਸੀਂ ਸਤ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲਿਆ ਸੱਚਤਾ ਤੁਸੀਂ ਸਤ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ

0: ਜੋ ਕਿਛ ਕਰਨਾ ਸੋ ਕਰਿਆ ਮਹਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤੈ ਸਰਵ ਸ਼ਬਦੰ ਏਕ।

ਬੌੜੀਆਂ ਪੇਕਰਣਾ ਕਿਉਂ ਗਲਾ ਪਈ ਤੇ ਧਾਰੀ ਹੈ, ਦੇਖਿਆ ਕੀ ਤਾਂ ਆਪਣਾ ਧਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਤਲਸੀ ਸਭ ਕੋਈ ਆਏ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ।